ਕਲ ਹਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋ ਜੋਤ ਮੈਂ ਜਾਤਾ ਕਲ ਕਲਾ ਪ੍ਰਭੂ ਰਾਇਆ ਸੱਚਾ ਸਾਹਿਬ ਸਿਵ ਸਵਾਲਿਓ

ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕਿ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਾਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣ ਤੇਰਾ ਕੀਤਾ ਕੇਵਲ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆਂ ਵਡਿਆਈਆ ਤੁਧ ਬਿਨ ਸਿੱਧੀ ਕਿਰਿਆ ਨਾ ਪਾਈਆ ਕਰਮ ਮਿਲੈ ਨਾਹੀਂ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਪਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸੱਚਾ ਨਾਓ ਸੱਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚਲੀਆ ਹੈ ਦੁੱਖ ਸੋ ਕਿਉਂ ਵਿਸਤਰਾਏ ਮੇਰੀ ਮਾਏ ਸੱਚਾ ਸਾਹਿਬ ਸੱਚਾ ਨਾਇ ਰਹਾਓ ਸੱਚੇ ਨਾਮ ਕੀ ਤਿਲ ਵਡਿਆਈ ਅੱਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਈ ਨਾ ਕੋ ਹੋਵਾ ਨਾ ਕੋ ਹੋਏ ਜਿਵੜੇ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਸਰ ਹੈ ਤੇ ਕਮਜਾਤ ਨਾਨਕ ਨਾ ਵੈ ਬਾਜ ਸਨਾਤ ਰਾ ਗੁਜਰੀ ਮਹੱਲਾ ਚੌਥਾ ਕਰਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵੋ ਮੋਕੋ ਰਾਮ ਨਾਮ ਪ੍ਰਗਾਸੇ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਅਰਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸੇ ਹਰ ਹਰ ਨਾਮ ਮਿਲੈ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਲ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵਹਿ ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾ ਕਰ ਡਿਜਕ ਆਗੈ ਕਰ ਧਰਿਆ ਮੇਰੀ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਾਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਉਡਿਆ ਵੈਸਾ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ
ਸਭ ਨਿਧਾਨੁ ਦਸ ਅਸ਼ਟ ਸੁਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ।

ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਪਾਰਾ ਸਭ ਧਿਆਵੈ ਤੁਜੀ ਹਰ ਸੱਚੇ ਸਿਰ ਜਣ ਹਾਰਾ ਸਭ ਜੀਤ ਮਾੜੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋਹ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੋ ਘੜ ਘੜ ਅੰਤਰ ਸਰਮ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੋ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨ ਜਾਣਾ ਤੋ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਹੈ ਜੋ ਸੇਵਾ ਹੈ ਤੁਧ ਜੀ ਜਾਂ ਨਾਨਕ ਤਿੰਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਪਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਾਲਾਹਨ ਤੋ ਜੀ ਹਰ ਅਨਕਾਨਿਕ ਅਨੰਤਾ ਤੇਰੀ ਅਨਕ ਕਰ ਹੈ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਪੜ ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖੰਡ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖੇ ਅਪਰੰਪਰ ਕਰਤਾ ਜੀ ਤੁਜੇ ਬੜੇ ਅਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰ ਹੈ ਸੋ ਹੋਈ ਤੁਦੇ ਆਪੇ ਸ੍ਰੇਠ ਸਭ ਉਪਾਈ ਜੀ ਤੁਦੇ ਆਪੇ ਸਿਰਜ ਸਭ ਗੋਈ

ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੂੰ ਭਾਵੈ ਸੋਈ ਥੀ ਸੀ ਜੋ ਤੂੰ ਦੇਹ ਸੋਈ ਹੁਣ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਵੋ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਣ ਜਾਣੈ ਹਰ ਗੁਣ ਸਦ ਹੀ ਅੱਖ ਵਖਾਣੈ ਜਿਨ ਹਰ ਸੇ ਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰਨਾ ਕੋਏ।

ਮਹੱਲਾ ਪਹਿਲਾ ਤਿਤ ਸਰਵਰੜਾਏ ਭਈ ਲਿਨ ਵਾਸਾ ਪਾਣੀ ਪਾਵਕ ਤਨਹ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਬਨ ਏਕ ਨ ਚੇਤ ਸਮੂਰ।

நமப்பகையா ਰੜਮਤ ਨਾਨਕ ਤਿਨਕੀ ਸਰਣਾ ਜਿਨ ਤੂੰ ਨਾਹੀਂ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦਿਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭਾਵ ਜਲ ਤਰਨ ਕੈ ਜਨਮ ਮ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੇਂ ਚਾਉ ਪਈ ਪੁਨਰਾਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਉਹ ਪਣ ਬ੍ਰਿਸ਼ਟ ਗਗਨ ਤੇ ਭਈ ਸਭਨੇ ਆਣ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾ ਗਰੀਬਨ ਬਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਲੇ ਹੋ ਬਾਰੇ ਕਬੇ ਉਬਾਚ ਬੇਨਤੀ ਚੌਪਈ ਅਮਰੀ ਕਰੋ ਆਦਰ ਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵਹੋ ਆਪ ਹਾਲ ਦਾ ਮੋਹ ਬਚਾਵਹੋ ਸੁਖੀ ਬਸਾਈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਨ ਦੈ ਕਰੀਐ ਸਭ ਬੈਰਨ ਕਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੈ ਛੱਡ ਕੋਈ ਅਵਰਣ ਤਿਹਾਉ ਜੋ ਬਰਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹਾਦੈ ਮੁਝ ਅਬਰਿਆਏ ਮਰਨ ਕਾਲ ਕਾ ਤ੍ਰਾਸਨ ਮਰਿਐ ਹੂ ਜੋਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜੂ ਕਰਿਹੋ ਰੱਛਾ ਰਾਖ ਲਿਹੋ ਮਹਿ ਰਾਖਣ ਹਾੜੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੁ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੀ ਅਵਤਰਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੀ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੁ ਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕਉ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਵੱਧ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸਥੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੇ ਪੜ ਪੜ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਰ ਦੇ ਪਾਰਾ ਜਬਿਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜਿਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਝੋ ਚਾਰੈ

ਦੂ ਸੰਭ ਤਾਂ ਕਾ ਮੂੜ ਚਾੜਦ ਭੇਦਾ ਆਜਾ ਕੋ ਭੇਮ ਨ ਪਾਵਦ ਬੇਦਾ ਤਾਂ ਕੋ ਕਰੂ ਪਾਹਨ ਅਨਮਾਨਤ ਮਹਾ ਮੂੜ ਕੱਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵੋ ਨਿਰੰਕਾਰ ਕਾ ਚੀਨਤ ਨਹਿ ਭੇਵੋ।

ਪਸਾਰਾਓ ਕਿਹ ਬਿਦ ਸਜਾਓ ਪ੍ਰਥਮ ਸੰਸਾਰਾ ਏਕਾ ਰੂਪਾ ਨੂੰ ਪਸਰੂਪਾ ਰੰਗ ਭਇਓ ਰਾਵ ਕਹਿ ਭੂਪਾ ਅੰਡ ਜੁਜ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਾਹਰ ਰਤ ਦੀਨੀ ਕਹੁ ਪੂਲ ਰਾਜਾ ਹੋ ਬੈਠਾ ਕਹੁ ਸਿਮਟ ਭਇਓ ਸ਼ੰਕਰ ਕੈਠਾ ਸਿਗਰੀ ਸ੍ਰੇਠ ਦਿਖਾਈ ਅਚੰਭਵ ਆਦਿ ਜੁਗਾਦ ਸਰੂਪ ਸਯਮ ਭਉ ਅਪਰਛਾ ਮੇਰੀ ਤੁਮ ਕਰੋ ਸਿੱਖ ਵਰ ਅਸਿੱਖ ਸੰਘਰੋ ਦੁਰਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਬ ਸਰਨੀ ਪਰੇ ਤਿਨਕੇ ਦੁਰਟ ਦੁਖਤ ਹਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਅਹੈ ਰੱਛਾ ਹੋਇ ਤਾਹਿ ਸਭ ਕਾਲਾ ਦੁਸ਼ਟ ਅਰਿਸ਼ਟਰ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿਦੋ ਸਿੱਧੋ ਕਰਮ ਸਭ ਹੋਈ ਦੁਠ ਛਾ ਛਪ ਸਕਣ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਪਾਸ ਤੇ ਤਾਹੂ ਬਾਰਾ ਜਿਨ ਨਰ ਨਾਮ ਤਿਹਾਰੂ ਕਹਾ ਦਰਦ ਦੁਰ ਦੁਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਦੈ ਲਿਹੋ ਬਾਰੀ ਸਰਬ ਠੌਰ ਮੋਹੋ ਸਹਾਈ ਦੁਰ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਨ ਕੋ ਛੈ ਕਰਤਾ ਸ੍ਰੀ ਅਸ ਤੁਜ ਜਪੈ ਦਿਆਲਾ ਪੂਰਨ ਕਰਾਂ ਗ੍ਰੰਥ ਤਤਕਾਲਾ ਮਨ ਵਾਂਛਿਤ ਫਲ ਪਾਵੈ ਸੋਈ ਦੁਖ ਨਤ ਸਭ ਵਿਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੋ ਰਸ ਨਾ ਪਾਵਈ ਸੁਣੈ ਮੂੜ ਚਿਤ ਲਾਏ ਚਤੁਰ ਤਾਂ ਆਵਈ ਦੁਖ ਦਰਦ ਭਾਉ ਨਿਕਟ ਨਾ ਤਿਨ ਨਰ ਕੇ ਰਹੈ ਹੋ ਜੋ ਜਾਕੀ ਇੱਕ ਬਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰਾ ਸਹਸ ਪੁਣ ਜੈ ਅਰਧ ਸਹਸ ਪੁਣ ਤੀਨ ਕਹਿ ਜੈ ਭਾਦਰਵ ਸੁਧੀ ਅਸ਼ਟਮੀ ਰਾਰਾ ਤੀਰੁਸ ਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਯੈ ਚਰਿਤ੍ਰੇ ਮੰਤਰੀ ਭੂਪ ਸੰਵਾਦੇ 405 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਆਪ ਜੂ ਦੋਹਰਾ ਦਸ ਜਾਨ ਕਰ ਦਸ ਪਰ ਕੀਜੈ ਕਿਰਪਾ ਪਰ ਆਪ ਹਾਦਰ ਰੱਖ ਮੋਹੇ ਮਨ ਕ੍ਰਮ ਬਚਨ ਵਿਚਾਰ ਚਾਉ ਪਈ ਮੈਂ ਨਗਰੇ ਸਹਿ ਪ੍ਰਥਮ ਨਾਉ ਕਿਸ਼ਨ ਬਿਸ਼ਨ ਕਬ ਹੁਨੈ ਤਿਹਾਉ ਕਾਲ ਸੁਨੇ ਪਹਿਚਾਨ ਤਿਨ ਸੌ ਲਿਵ ਲਾਗੀ ਮੋਹਰੀ ਪਗ ਇਨ ਸੌ ਮਾਹ ਕਾਲ ਰਖਵਾਰ ਹਮਾਰੋ ਮਾਹ ਲੋ ਮੈਂ ਕਿੰਕਰ ਥਾਰੋ ਆਪਣਾ ਜਾਨੋ ਕਰੋ ਰਖਵਾਰ ਬਾਹ ਗਹਿ ਕੀ ਲਾਜ ਵਿਚਾਰ ਆਪਣਾ ਜਾਨ ਮੁਜੈ ਪ੍ਰਤ ਪਰਿਯੈ ਚੁਣ ਚੁਣ ਸਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦਉ ਚਲੈ ਰਾਖੇ ਆਪ ਮੋਹਿ ਔਰ ਨੰਦ ਲੈ ਤੁਮ ਮਮ ਕਰੋ ਸਦਾ ਪ੍ਰਤਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ।

ਕਿੰਕਰ ਥਾਰਾ ਦਸ ਜਾਣਦਾ ਹਾਂ ਤੂੰ ਬਾਰੋ ਹਮਰੇ ਸਭ ਬੈਰੀਅਨ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਵਿਦ ਨਾਨਾ ਕ੍ਰਿਸ਼ਨ ਜਥਾ ਮਤ ਤ੍ਰਿਤਰੋ ਚਾਰੋ ਚੂਕ ਹੋਏ ਕਬਲੋ ਸੁਧਾਰੋ ਚੂਕ ਹੋਏ ਕਬਲਿਓ ਸੁਧਾਰੋ ਕਬਿਓ ਬਾਚ ਦੋਹਰਾ ਜੋ ਨਿਜ ਪ੍ਰਭ ਸੋ ਕਹਾ ਸੋ ਕਹੁ ਜਗ ਮਾਹੀ ਜੋ ਤੇ ਪ੍ਰਭ ਕੋ ਧਿਆਏ ਹੈ ਅੰਸਰ ਕੋ ਜਾਹੇ ਦੋਹਰਾ ਹਰ ਹਰਜਨ ਦੋਈ ਏਕ ਹੈ ਬੇਵਿਚਾਰ ਕਛ ਨਾਹੇ ਜਲ ਤੇ ਉਪਿਤਰੰਗ ਜੋ ਜਲ ਹੀ ਵਿਕਸ ਮਾਇ ਦੋਹਰਾ ਜਬ ਆਏ ਸੋ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਏ ਕਬਾ ਚ ਦੋਹਰਾ ਠਾਡ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚੱਲੈ ਤਬ ਜਗ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤ ਅੰਤ ਲਹਾਂਗੇ ਮੁਕਤ ਫਲ ਪਾਵਹਿੰਗੇ ਭਗਵੰਤ ਦੋਹਰਾ ਕਾਲ ਪੁਰ ਕੀ ਦੇਹ ਮੋ ਕੋਟਕ ਬਿਸਨ ਮਿਹ ਕੋਟਿੰਦਰ ਬ੍ਰਹਮ ਕਿਤੇ ਰਾਕਸਸ ਕਰੋਰ ਜਲੇਸ਼ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਗਤ ਨੇਤ ਸੁਰਗ ਵਾਸ ਰਗਬਰ ਕਰਾ ਸਗਰੀ ਪੁਰੀ ਸਮੇਤ ਚਾਉ ਪਾਈ ਜੋ ਇਹ ਕਥਾ ਸੁਣੈ ਅਰਗਾ ਵੈ ਦੁਖ ਪਾਪ ਤੇ ਨਿਕਟ ਨ ਆਵੈ ਬਿਸਨ ਭਗਤ ਕੀ ਇਹ ਫਲ ਹੋਈ ਆਦਿ ਬਿਆਦ ਛਵ ਸਕੈ ਨ ਕੋਈ ਸਮਤ ਸਤਰਹ ਸਹਸ ਪਚਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਹੁ ਲਿਓ ਸੁਧਾਰਾ ਦੋਹਰਾ ਨੇਤਰ ਤੋਂ ਕੇ ਚਰਨ ਤਰ ਤਦਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਗ ਬਰ ਕਥਾ ਪ੍ਰਸੰਗ ਸਾਧ ਸਾਧ ਜਾਨੋ ਨਹੀਂ ਬਾਦ ਸਬਾਦ ਬੇਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਅੰਖ ਧਰੇ ਨਹੀਂ ਆਨੇ ਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਾਤੇ ਏਕ ਨ ਬਾਨੇ ਓ ਸਿਮਰਤ ਸਾਸਤ੍ਰ ਬੇਦ ਸਬੈ ਬਹੁ ਭੇਦ ਕਹਿ ਹਮ ਏਕ ਨ ਜਾਣਿਓ ਸ੍ਰੀ ਅਸਮਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਂ ਹਿ ਬਖਾਨੇ ਓ ਦੋਹਰਾ ਸਗਲ ਦੁਆਰ ਕੋ ਛਾੜ ਕੈ ਕਹੋ ਤੁਹਾਰੋ ਦੁਆਰ ਬਾਹ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ

ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਬੱਜਿਆ ਵਾਧਾਹੀਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵ ਹੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨ ਹੋ ਵਸਾਰੇ

ਕਿਆ ਨਾਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਓ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋਤੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਹਰ ਹਦ ਵਾਜੇ ਆਨੰਦ ਸੁਨਹੋ ਵਡਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹੀਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹੀਆ ਭਰ ਪੂਰੇ

ਅਲੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਅਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਾ ਜਾਈ, ਨਿਤ ਨਿਤ ਰੱਖ ਔਰ ਤਾਰੋ। ਤਬ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾ। ਤੇਰਾ ਕੀਤਾ ਜਾ ਤੋ ਨਾਹੀ, ਮੈਨੂੰ ਜੋਗ ਕੀਤੋਈ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਤਰਸ ਪਿਆ ਮਹਿਰਾ।

ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੈ ਤਾਂ ਜੀਵਾਂ ਤਨ ਮਨ ਥੀ ਵਹਿ ਹਰਿਆ ਪੌੜੀ ਜਿੱਥੇ ਤੂੰ ਸਮਰੱਥ ਜਿੱਥੇ ਕੋਏ ਨਾਹੇ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ ਸੁਣ ਕੈ ਜਮ ਕੇ ਦੂਤ ਨਾ ਹੀ ਤੇਰਾ ਛੜ ਜਾਹੇ ਬਾਵਜਲ ਬਿਕਮਸ ਗਾਹ ਗੁਰ ਸ਼ਬਦੀ ਪਰ ਬਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਮ੍ਰਿਤਾ ਕੋਇ ਨ ਜਾਏ ਜਿਆ ਵਤਦਿਆ ਹੈ ਸਰੋਕ ਮੁਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜੇ ਬਾ ਜਪ ਗੁਰ ਨਾਉ ਨੀਤੀ ਸਤਿਗੁਰ ਭੇਖਣਾਉ ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਆ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ ਜਗ ਮੈਂ ਉੱਤਮ ਕਾਢੀਆ ਹੈ ਬਿਰਲੇ ਕੇਈ ਕੇ ਮਹੱਲਾ ਪੰਜਵਾ ਰੱਖੇ ਰੱਖਣ ਹਰ ਆਪ ਬਾਰੇ ਨੋ ਗੁਰ ਕੀ ਪੈਰੀ ਪਾਏ ਕਾਜ ਸੰਵਾਰਨ ਹੋ ਆਏ ਆਪ ਦਿਆਲ ਮਨੋਹਨਾ ਵਸਾਰਨ ਸਾਧ ਜਨਾ ਕੈ ਸੰਗ ਪਵ ਜਲ ਥਾਰੇ ਅਨੁ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਨ ਇਸ ਸਾਹਿਬ ਕੀ ਟੇਕ ਨਾਨਕ ਮਰੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲ ਦੁਖ ਜਾਹੇ ਇਸ ਸਾਹਿਬ ਕੀ ਟੇਕ ਨਾਨਕ ਮਰੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਕੀਰਤਨ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਜੀ ਪੰਚਕ ਦੀ ਕਿਨਾ ਸਤਿਗੁਰੂ ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆ ਸਰਨ ਕਰੀਏ ਗੁਰੂ ਸ਼ਬਦ ਵਿਚਾਰ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਗੁਰੂ ਘਰ ਦੇ ਕੀਰਤਨੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਕਥਾ ਕੀਰਤਨ ਸੁਖਦਾਇ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਸਤਿਗੁਰੂ ਜੀ ਦਾ ਜਸ ਸਰਵਣ ਕਰਨ ਵਾਸਤੇ ਮਨੋਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਚਰਨਾਂ ਦੇ ਵਿੱਚ ਜੁੜੇ ਹੋ। ਆਓ, ਸਤਿਗੁਰੂ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ। ਇਹਨਾਂ ਦਿਨਾਂ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵਿਆਹ ਪੁਰਬ ਵੀ ਹੁੰਦਾ ਹੈ, ਕਿਉਂਕਿ ਮਾਓ ਸਾਹਿਬ ਦੀ ਧਰਤੀ ਜੋ ਫਲੌਰ ਦੇ ਲਾਗੇ ਹੈ, ਸਤਿਗੁਰੂ ਜੀ ਦਾ ਵਿਆਹ ਪੁਰਬ ਹਰ ਸਾਲ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ। ਉਹ ਦਿਨ ਵੀ ਚੱਲ ਰਹੇ ਨੇ, ਕਿਉਂਕਿ ਸਤਿਗੁਰੂ ਜੀ ਨੇ ਦੁਆਬੇ ਦੀ ਧਰਤੀ ਨੂੰ ਭਾਗ ਲਾਏ। ਇਸ ਦੁਆਬੇ ਦੇ ਵਿੱਚ ਮਹਾਰਾਜ ਜੀ ਨੇ ਚਰਨ ਪਾਏ। ਅੱਜ ਥਾਂ ਥਾਂ 'ਤੇ ਗੁਰਦੁਆਰੇ ਬਣੇ ਨੇ। ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਅਪਾਰ ਕਿਰਪਾ ਰਹਿਮਤ ਹੈ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਆਓ, ਐਸੇ ਦੀਨ ਦਿਆਲ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਤਰਕੇ ਸਾਰੀ ਸੰਗਤ ਗੁਰਫਤਿਹ ਦੀ ਸਾਂਝ

ਜਦੋਂ ਅਸੀਂ ਸਤਿਗੁਰੂ ਜੀ ਦਾ ਇਤਿਹਾਸ ਪੜ੍ਹਦੇ ਹਾਂ ਤੇ ਕੁਝ ਗੁਰੂ ਸਹਿਬਾਨਾਂ ਦੇ ਵਿਆਹ ਦੇ ਬਾਰੇ ਜ਼ਿਕਰ ਮਿਲਦਾ ਹੈ। 10 ਪਾਤਸ਼ਾਹੀਆਂ ਦੇ ਵਿੱਚੋਂ 9 ਪਾਤਸ਼ਾਹੀਆਂ ਗ੍ਰਸਤੀ ਹੋਈਆਂ ਨੇ। ਕੇਵਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਛੱਡ ਕੇ, ਕਿਉਂਕਿ ਸਤਿਗੁਰੂ ਜੀ ਨੇ ਗ੍ਰਸਤ ਜੀਵਨ ਨੂੰ ਬੜੀ ਮਹਾਨਤਾ ਦਿੱਤੀ ਹੈ, ਕਿਉਂਕਿ ਗ੍ਰਸਤ ਜੀਵਨ ਹੋਵੇਗਾ ਫਿਰ ਹੀ ਸੰਸਾਰ ਅੱਗੇ ਵੱਧ ਸਕਦਾ ਹੈ। ਇਸ ਤੋਂ ਬਿਨਾਂ ਸੰਸਾਰ ਅੱਗੇ ਨਹੀਂ ਵੱਧ ਸਕਦਾ। ਜੇ ਮਨੁੱਖ ਗ੍ਰਸਤ ਜੀਵਨ ਨੂੰ ਛੱਡ ਦੇਵੇ, ਆਪਾਂ ਜਿੰਨੇ ਵੀ ਹੈਗੇ ਹਾਂ, ਆਉਣ ਵਾਲੇ 100 ਸਾਲਾਂ ਦੇ ਵਿੱਚ, ਜ਼ਿਆਦਾ ਤੋਂ ਜ਼ਿਆਦਾ 150 ਸਾਲ ਦੇ ਵਿੱਚ, ਫਿਰ ਮਨੁੱਖ ਇਸ ਧਰਤੀ 'ਤੇ ਨਜ਼ਰ ਨਹੀਂ ਆਵੇਗਾ। ਗ੍ਰਸਤ ਜੀਵਨ ਹੈ ਅਤੇ ਮਨੁੱਖਤਾ ਹੈ। ਇਸੇ ਕਰਕੇ ਸਤਿਗੁਰੂ ਜੀ ਨੇ ਗ੍ਰਸਤ ਜੀਵਨ ਨੂੰ ਪ੍ਰਧਾਨ ਆਖਿਆ। ਗਿਆਨਨ ਮੈਂ ਗਿਆਨ ਔਰ ਧਿਆਨਨ ਮੈਂ ਧਿਆਨ ਗੁਰ, ਸਕਲ ਧਰਮ ਹੈ ਗ੍ਰਸਤ ਪ੍ਰਧਾਨ ਹੈ। ਗਿਆਨਨ ਮੈਂ ਗਿਆਨ ਔਰ ਧਿਆਨਨ ਮੈਂ ਧਿਆਨ ਗੁਰ, ਸਕਲ ਧਰਮ ਹੈ ਗ੍ਰਸਤ ਪ੍ਰਧਾਨ ਹੈ। ਕਹਿੰਦੇ ਸਭ ਤੋਂ ਵੱਡਾ ਫਰਜ਼ ਪਤਾ ਕੀ ਹੈ, ਸਾਡਾ ਧਰਮ ਕੀ ਹੈ, ਅਸੀਂ ਗ੍ਰਸਤੀ ਹੋਣਾ ਹੈ। ਆਖੋ ਸਤਨਾਮ। ਇਸ ਤੋਂ ਪਹਿਲਾਂ ਜੇ ਇਤਿਹਾਸ ਵਿੱਚ ਨਿਗਾਹ ਮਾਰੀਏ, ਬਹੁਤ ਸਾਰੇ ਲੋਕ ਐਸੇ ਸੀ ਜਿਹੜੇ ਗ੍ਰਸਤੀ ਨਹੀਂ ਸੀ ਹੁੰਦੇ। ਉਹਨਾਂ ਨੇ ਆਪਣੇ ਆਪ ਦੇ ਵਿੱਚ ਇਸ ਗੱਲ ਨੂੰ ਮੰਨ ਲਿਆ ਵੀ ਜਿਹੜਾ ਗ੍ਰਸਤੀ ਹੋਵੇਗਾ ਉਹ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਨਹੀਂ ਹੋ ਸਕਦਾ। ਇੱਥੋਂ ਤੱਕ ਗ੍ਰਸਤੀਆਂ ਨੂੰ ਮਾੜਾ ਵੀ ਆਖਿਆ ਜਾਂਦਾ ਸੀ। ਧਰਮ ਦੇ ਵਿੱਚ ਇਹ ਮੰਨਿਆ ਜਾਂਦਾ ਸੀ ਜਿਹੜੇ ਗ੍ਰਸਤੀ ਨੇ ਇਹ ਬਹੁਤ ਵੱਡਾ ਵਿਘਨ ਹੈ, ਅਤੇ ਗ੍ਰਸਤੀ ਬੰਦਾ ਪਰਮਾਤਮਾ ਦੇ ਘਰ ਵਿੱਚ ਕਿੱਦਾਂ ਪਹੁੰਚੇਗਾ। ਅਤੇ ਬਹੁਤ ਸਾਰੇ ਲੋਕਾਂ ਨੇ ਘਰ ਪਰਿਵਾਰ ਛੱਡ ਦਿੱਤੇ, ਜੰਗਲਾਂ ਦੇ ਵਿੱਚ ਚਲੇ ਗਏ, ਗ੍ਰਸਤ ਜੀਵਨ ਤੋਂ ਭੱਜਣ ਲੱਗ ਗਏ। ਇਹ ਗੱਲ ਯਾਦ ਰੱਖਿਓ, ਅੱਜ ਵਿਦੇਸ਼ਾਂ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਬਹੁਤ ਸਾਰੇ ਐਸੇ ਬੱਚੇ ਬੱਚੀਆਂ ਨੇ ਜਿਹੜੇ ਗ੍ਰਸਤ ਜੀਵਨ ਤੋਂ ਭੱਜ ਰਹੇ ਆ, ਵਿਆਹ ਕਰਾਉਣ ਤੋਂ ਭੱਜ ਰਹੇ ਆ। ਉਹਨਾਂ ਸਮਿਆਂ ਦੇ ਵਿੱਚ ਕੀ ਮਜਬੂਰੀ ਸੀ ਕਿ ਬਹੁਤੇ ਲੋਕ ਗ੍ਰਸਤ ਜੀਵਨ ਤੋਂ ਭੱਜ ਰਹੇ ਸੀ, ਉਹਨਾਂ ਦੀ ਧਾਰਨਾ ਗਲਤ ਬਣ ਗਈ ਵੀ ਜੇ ਗ੍ਰਸਤੀ ਹੋ ਗਏ, ਇਹ ਜਿਹੜੇ ਝਮੇਲੇ ਨੇ ਗ੍ਰਸਤ ਦੇ, ਅਸਲ ਦੇ ਵਿੱਚ ਜਿਹੜੇ ਕਮਜ਼ੋਰ ਲੋਕ ਸੀ ਉਹ ਇਸ ਗ੍ਰਸਤ ਮਾਰਗ ਤੋਂ ਡਰਦੇ ਸੀ ਵੀ ਕਿਸ ਤਰ੍ਹਾਂ ਜੇ ਕੱਲ੍ਹ ਨੂੰ ਧੀਆਂ ਪੁੱਤਰ ਹੋਣਗੇ ਉਹਨਾਂ ਨੂੰ ਕਮਾਈ ਕਰਕੇ ਖਵਾਉਣਾ ਪਵੇਗਾ। ਗ੍ਰਸਤ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਇਹ ਬਹੁਤ ਜ਼ਿਆਦਾ ਹੁੰਦੀਆਂ ਨੇ, ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਨਾਲ ਸਾਨੂੰ ਜੂਝਣਾ ਪੈਂਦਾ ਹੈ। ਅਤੇ ਜਿਸ ਬੰਦੇ ਨੇ ਘਰ ਹੀ ਛੱਡ ਦਿੱਤਾ ਉਹਦੀਆਂ ਸਾਰੀਆਂ ਮੁਸ਼ਕਲਾਂ ਵੀ ਛੁੱਟ ਜਾਂਦੀਆਂ। ਇਸ ਕਰਕੇ ਬਹੁਤੇ ਲੋਕ ਗ੍ਰਸਤ ਜੀਵਨ ਤੋਂ ਡਰਦੇ ਸੀ ਅਤੇ ਭਗੌੜੇ ਹੋ ਗਏ, ਅਤੇ ਕਈਆਂ ਨੇ ਧਰਮਾਂ ਦੀ ਇਹ ਮਾਨਤਾ ਬਣਾ ਲਈ ਵੀ ਜੰਗਲਾਂ ਦੇ ਵਿੱਚ ਜਾ ਕੇ ਤਪ ਕਰਨਾ ਹੈ। ਉਹ ਜੰਗਲਾਂ ਦੇ ਵਿੱਚ ਜਾ ਕੇ ਸੰਨਿਆਸ ਧਾਰਨ ਕਰਕੇ ਤਪ ਕਰਨ ਦੇ ਵਿੱਚ ਵਿਸ਼ਵਾਸ ਕਰਨ ਲੱਗੇ। ਪਰ ਕਈ ਵਾਰੀ ਆਪਾਂ ਦੇਖਿਆ ਐਸੇ ਲੋਕਾਂ ਦਾ ਜਿਹੜਾ ਵਿਸ਼ਵਾਸ ਸੀ ਕਈ ਵਾਰੀ ਡੋਲ ਜਾਂਦਾ ਹੈ। ਕਈ ਸਾਲ ਤਪੱਸਿਆ ਕੀਤੀ, ਇੱਕ ਦਿਨ ਮਨ ਡੋਲ ਗਿਆ, ਫਿਰ ਗ੍ਰਸਤੀ ਹੋ ਗਏ, ਕਿਉਂਕਿ ਜਿਹੜੀਆਂ ਅੰਦਰ ਵਾਸ਼ਨਾਵਾਂ ਨੇ ਇਹ ਮਨੁੱਖ ਨੂੰ ਟਿਕਣ ਨਹੀਂ ਦਿੰਦੀਆਂ।
ਚਾਹੇ ਕਾਮ ਹੈ, ਚਾਹੇ ਕ੍ਰੋਧ ਹੈ, ਚਾਹੇ ਲੋਭ ਹੈ, ਚਾਹੇ ਮੋਹ ਹੈ, ਚਾਹੇ ਹੰਕਾਰ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਪਹਿਲੀ ਪੌੜੀ ਦੇ ਵਿੱਚ ਹੀ ਇਹ ਗੱਲ ਕਹਿ ਦਿੱਤੀ ਸੀ। ਪਾਤਸ਼ਾਹ ਕਹਿੰਦੇ ਤੂੰ ਬਾਹਰੀ ਤੌਰ 'ਤੇ ਚਾਹੇ ਚੁੱਪ ਕਰ ਜਾਵੇਂ, ਪਰ ਯਾਦ ਰੱਖੀ ਤੇਰਾ ਮਨ ਅੰਦਰੋਂ ਚੁੱਪ ਨਹੀਂ ਕਰਦਾ। ਤੂੰ ਲੱਖ ਆਖੇ ਮੈਂ ਗ੍ਰਹਿਸਤੀ ਨਹੀਂ ਆਉਣਾ, ਤੂੰ ਗ੍ਰਹਿਸਤ ਤੋਂ ਭਗੌੜਾ ਹੋ ਜਾਵੇਂ, ਤੂੰ ਆਖੇ ਵੀ ਮੈਂ ਬੋਲਣਾ ਨਹੀਂ, ਤੂੰ ਮੂੰਹ ਬੰਦ ਕਰ ਲਵੇਂ, ਪਰ ਅੰਦਰੋਂ ਮਨ ਕਦੀ ਸ਼ਾਂਤ ਨਹੀਂ ਹੁੰਦਾ। ਇਹ ਸਾਡਾ ਭੁਲੇਖਾ ਹੈ ਵੀ ਮੈਂ ਜੰਗਲਾਂ ਵਿੱਚ ਚਲਾ ਜਾਵਾਂਗਾ, ਸ਼ਾਇਦ ਮੇਰਾ ਮਨ ਸ਼ਾਂਤ ਹੋ ਜਾਵੇਗਾ। ਅਸਲ ਦੇ ਵਿੱਚ ਜਿਹੜੇ ਹਾਰੇ ਹੋਏ ਲੋਕ ਸਨ, ਗ੍ਰਸਤ ਤੋਂ ਭੱਜੇ ਹੋਏ ਲੋਕ ਸਨ, ਉਹਨਾਂ ਨੇ ਬੜਾ ਕੁਝ ਕੀਤਾ, ਪਰ ਸਤਿਗੁਰੂ ਜੀ ਨੇ ਗ੍ਰਸਤ ਜੀਵਨ ਨੂੰ ਪ੍ਰਧਾਨ ਆਖਿਆ ਹੈ। ਬਾਣੀ ਦੇ ਵਿੱਚ ਆਪਾਂ ਇੱਥੋਂ ਤੱਕ ਪੜ੍ਹਦੇ ਹਾਂ, ਗ੍ਰਸਤਨ ਮਹਿ ਤੂੰ ਬੜੋ ਗ੍ਰਸਤੀ। ਮਹਾਰਾਜ ਕਹਿੰਦੇ ਜਿਹੜਾ ਪਰਮਾਤਮਾ ਆ ਨਾ, ਉਹ ਵੀ ਗ੍ਰਸਤੀ ਹੈ, ਕਿਉਂਕਿ ਸਾਰਾ ਸੰਸਾਰ ਉਹਦੇ ਪੁੱਤਰ ਨੇ, ਉਹਦੀਆਂ ਧੀਆਂ ਨੇ, ਆ ਪਸ਼ੂ ਪੰਛੀ ਜਾਨਵਰ ਇਹ ਸਾਰਾ ਕੁਝ ਉਹਦਾ ਪਰਿਵਾਰ ਹੀ ਹੈ। ਹਰ ਇੱਕ ਜੀਵ ਉਹਦੇ ਘਰ ਦੇ ਵਿੱਚ ਬੈਠਾ ਹੈ, ਉਹਦਾ ਘਰ ਕਿੱਡਾ ਵੱਡਾ ਹੈ ਅਤੇ ਉਹਦਾ ਪਰਿਵਾਰ ਕਿੱਡਾ ਵੱਡਾ ਹੈ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿੱਤ ਮਹਿ ਸਰਬ ਸੰਭਾਲੇ। ਆਪਾਂ ਰੋਜ਼ਾਨਾ ਜਦੋਂ ਸੋ ਦਰ ਦਾ ਪਾਠ ਕਰਦੇ ਹਾਂ, ਸੋ ਦਰ ਉਹਦਾ ਦਰ ਕਿੱਥੇ ਹੈ, ਫਿਰ ਆਉਂਦਾ ਸੋ ਘਰ, ਸੋ ਘਰ ਕਿਹਾ। ਰੋਜ਼ ਗੁਰੂ ਨਾਨਕ ਸਾਹਿਬ ਉਹਦੇ ਦਰ ਬਾਰੇ, ਉਹਦੇ ਘਰ ਬਾਰੇ ਸਾਨੂੰ ਸਮਝਾ ਰਹੇ ਆ। ਫਿਰ ਰਹਿਰਾਸ ਸਾਹਿਬ ਦਾ ਪਾਠ ਕਰਕੇ, ਸੋ ਦਰ ਦੀ ਬਾਣੀ ਪੜ੍ਹ ਕੇ, ਸੋ ਪੁਰਖ ਦੀ ਬਾਣੀ ਪੜ੍ਹ ਕੇ, ਕਿਉਂਕਿ ਰਹਿਰਾਸ ਦੇ ਵਿੱਚ ਕਈ ਬਾਣੀਆਂ ਨੇ, ਇਹਦੇ ਵਿੱਚ ਕਈ ਸ਼ਬਦ ਨੇ, ਸੋ ਦਰ ਦੇ ਸ਼ਬਦ ਵੀ ਆ, ਸੋ ਪੁਰਖ ਦੇ ਵੀ ਆ, ਇਸੇ ਤਰ੍ਹਾਂ ਹੋਰ ਵੀ ਬਾਣੀਆਂ ਨੇ, ਬੇਨਤੀ ਚੌਪਈ ਵੀ ਹੈ, ਮੰਦਾਵਨੀ ਵੀ ਹੈ, ਵੱਖ ਵੱਖ ਸਿਰਲੇਖ ਨੇ, ਇੱਕ ਬਾਣੀ ਦੇ ਵਿੱਚ ਕਈ ਬਾਣੀਆਂ ਨੇ, ਕਈ ਸਿਰਲੇਖ ਨੇ। ਅਤੇ ਸਤਿਗੁਰੂ ਜੀ ਇਸ ਬਾਣੀ ਦੇ ਵਿੱਚ ਸਾਨੂੰ ਪਰਮਾਤਮਾ ਦੇ ਦਰ ਬਾਰੇ, ਉਹਦੇ ਘਰ ਬਾਰੇ ਸਮਝਾ ਰਹੇ ਆ, ਵੀ ਕਿਤੇ ਮਨੁੱਖ ਨੂੰ ਸਮਝ ਆ ਜਾਵੇ ਇਹ ਜਿਹੜੀ ਸਾਰੀ ਧਰਤੀ ਹੈ ਇਹ ਪਰਮਾਤਮਾ ਦਾ ਘਰ ਹੈ। ਅੱਜ ਇੱਕ ਦੀ ਦੂਜੇ ਨਾਲ ਨਹੀਂ ਬਣਦੀ, ਇੱਕ ਧੜੇ ਦੀ ਦੂਜੇ ਧੜੇ ਦੇ ਨਾਲ ਨਹੀਂ ਬਣਦੀ, ਇੱਕ ਮੁਲਕ ਦੀ ਦੂਜੇ ਮੁਲਕ ਦੇ ਨਾਲ ਨਹੀਂ ਬਣਦੀ, ਇੱਕ ਸਰਕਾਰ ਦੀ ਦੂਜੀ ਸਰਕਾਰ ਦੇ ਨਾਲ ਨਹੀਂ ਬਣਦੀ। ਕਿਉਂ? ਕਿਉਂਕਿ ਸੋ ਦਰ ਦੀ ਸਮਝ ਨਹੀਂ, ਨਾ ਸੋ ਪੁਰਖ ਦੀ ਸਮਝ ਹੈ, ਨਾ ਸੋ ਦਰ ਦੀ ਸਮਝ ਹੈ। ਪਰ ਬਾਣੀ ਅਸੀਂ ਵੀ ਕੇਵਲ ਕਈ ਵਾਰੀ ਇੱਦਾਂ ਹੀ ਪੜ੍ਹੀ ਜਾਂਦੇ ਹਾਂ, ਮੈਨੂੰ ਮਾਫ ਕਰਿਓ, ਅੱਜ ਕਿਤੇ ਨਾ ਕਿਤੇ ਸਿੱਖ ਦੀ ਸਿੱਖ ਨਾਲ ਨਹੀਂ ਬਣਦੀ। ਇੱਕ ਧੜਾ ਕੁਝ ਕਹਿ ਰਿਹਾ, ਦੂਜਾ ਕੁਝ ਕਹਿ ਰਿਹਾ, ਇਸ ਤੋਂ ਪਤਾ ਲੱਗਦਾ ਵੀ ਸੋ ਦਰ ਨੂੰ ਪੜ੍ਹਿਆ ਨਹੀਂ, ਬਸ ਉੱਦਾਂ ਹੀ ਰੱਟਾ ਲਾਇਆ ਹੋਇਆ ਹੈ, ਬਾਣੀ ਦੀ ਵਿਚਾਰ ਨਹੀਂ ਕੀਤੀ। ਬਾਣੀ ਪੜ੍ਹ ਕੇ ਸਿੱਖੀ ਆਉਣੀ ਹੈ, ਸਿੱਖ ਦਾ ਜੀਵਨ ਬਣਨਾ ਹੈ, ਕਿਉਂਕਿ ਗੁਰਬਾਣੀ ਦੇ ਵਿੱਚੋਂ ਸਿੱਖ ਨਿਕਲਣਾ ਹੈ। ਗੁਰੂ ਨੇ ਸਿੱਖ ਨੂੰ ਜਨਮ ਦੇਣਾ ਹੈ, ਕਿਉਂਕਿ ਸੰਗਤ ਦੇ ਵਿੱਚ ਗੁਰੂ ਹੈ, ਪਰਮਾਤਮਾ ਵੱਸਦਾ ਹੈ। ਹੁਣ ਆਹ ਚੀਜ਼ ਅੱਜ ਜੇ ਸਾਡੇ ਵਿੱਚ ਨਜ਼ਰ ਨਹੀਂ ਆ ਰਹੀ, ਇਹਦਾ ਮਤਲਬ ਅਸੀਂ ਸੋਧਰ ਨੂੰ ਕਦੀ ਵਿਚਾਰਿਆ ਹੀ ਨਹੀਂ, ਉੱਦਾਂ ਹੀ ਪੜ੍ਹੀ ਜਾਂਦੇ ਹਾਂ। ਮਹਾਰਾਜ ਕਹਿੰਦੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ। ਕਾਮ ਤੇ ਉਦਾਂ ਹੀ ਠਾਠਾ ਮਾਰਦਾ, ਕ੍ਰੋਧ ਵੀ ਉਦਾਂ ਹੀ ਹੈ, ਲੋਭ ਵੀ ਉਦਾਂ ਹੀ ਹੈ। ਆ ਕਈ ਮੈਂ ਬੜੇ ਬਜ਼ੁਰਗ ਦੇਖੇ ਨੇ, ਅੰਦਰ ਲੋਭ ਬੜਾ ਹੈ, ਪਤਾ ਨਹੀਂ ਕਾਹਦਾ ਲੋਭ ਹੈ, ਧਨ ਦਾ ਹੰਕਾਰ ਹੈ। ਇਹ ਪਤਾ ਹੈ ਵੀ ਇੱਕ ਦਿਨ ਜੋ ਜੇਬ ਵਿੱਚ ਹੈ ਉਹ ਵੀ ਨਾਲ ਨਹੀਂ ਜਾਣਾ, ਜੋ ਬੈਂਕਾਂ ਦੇ ਵਿੱਚ ਪਿਆ ਹੈ ਉਹ ਕਿੰਨੇ ਦੇਖਣਾ ਹੈ, ਐਵੇਂ ਮਾਣ ਕਰੀ ਜਾਣਾ। ਅਸਲ ਦੇ ਵਿੱਚ
ਇੱਕ ਇਹਨਾਂ ਦੀ ਗੱਲ ਹੈ ਜਿਹੜੇ ਸ਼ਬਦ ਤੋਂ ਟੁੱਟੇ ਹੋਏ ਨੇ, ਜਿਹਨਾਂ ਨੂੰ ਗੁਰੂ ਦੇ ਕੋਲੋਂ ਜੀਵਨ ਨਹੀਂ ਮਿਲਿਆ, ਜਿਹੜੇ ਮੁਰਦੇ ਆ। ਮੁਰਦਿਆਂ ਦਾ ਜੀਵਨ ਐਸਾ ਹੁੰਦਾ ਹੈ, ਸਤਿਗੁਰ ਕਹਿ ਜਨਮ ਹੈ ਗਵਨ ਮਿਟਾਇਆ। ਜਦੋਂ ਸਤਿਗੁਰੂ ਦੇ ਘਰ ਵਿੱਚ ਸਿੱਖ ਦਾ ਜਨਮ ਹੁੰਦਾ ਹੈ, ਆਵਾਗਾਉਣ ਮਿਟ ਜਾਂਦਾ, ਖਤਮ ਹੋ ਜਾਂਦਾ ਹੈ। ਹੁਣ ਪਾਤਸ਼ਾਹ ਕਹਿੰਦੇ ਸੋ ਦਰ, ਉਹਦੇ ਘਰ ਦਾ, ਉਹਦੇ ਦਰ ਦਾ ਜਿਹੜਾ ਗਿਆਨ ਹੈ ਉਹ ਗੁਰੂ ਸਾਨੂੰ ਦੇ ਰਿਹਾ। ਸੋ ਦਰ ਤੇਰਾ ਕਿਹਾ, ਸੋ ਕਰ ਕਿਹਾ ਜਿੱਤ ਬਹਿ ਸਰਬ ਸੰਭਾਲੇ। ਕਿਉਂਕਿ ਸਭ ਤੋਂ ਪਹਿਲਾਂ ਅਸੀਂ ਦਰ 'ਤੇ ਜਾਂਦੇ ਹਾਂ ਕਿਸੇ ਨੂੰ ਮਿਲਣਾ ਹੋਵੇ, ਫਿਰ ਦਰ ਤੋਂ ਬਾਅਦ ਘਰ ਦੇ ਅੰਦਰ ਆਈਦਾ। ਸੋ ਕਰ ਕਿਹਾ, ਜਿੱਥੇ ਬਹਿ ਕੇ ਤੂੰ ਸਾਰਿਆਂ ਦੀ ਸੰਭਾਲ ਕਰ ਰਿਹਾ ਹੈ ਸੱਚੇ ਪਾਤਸ਼ਾਹ, ਉਹ ਤੇਰਾ ਦਰ ਕੈਸਾ ਹੈ, ਉਹ ਘਰ ਕੈਸਾ ਹੈ। ਫਿਰ ਅਸੀਂ ਉਸ ਅਕਾਲ ਪੁਰਖ ਦੇ ਘਰ ਵਿੱਚ ਪਹੁੰਚ ਕੇ ਉਹਦੀ ਸਿਫਤ ਕਰਦੇ ਹਾਂ, ਉਹਦੇ ਗੁਣ ਗਾਉਂਦੇ ਹਾਂ। ਉਹ ਅਗਲੇ ਸ਼ਬਦਾਂ ਦੇ ਵਿੱਚ ਆਉਂਦਾ ਹੈ, ਸੁਣ ਵੱਡਾ ਆਖ ਹੈ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਜਦੋਂ ਪਰਮਾਤਮਾ ਸਾਹਮਣੇ ਹੈ ਫਿਰ ਉਹਦੇ ਗੁਣ ਗਾਏ ਜਾਂਦੇ ਨੇ, ਹੇ ਸੱਚੇ ਪਾਤਸ਼ਾਹ ਤੈਨੂੰ ਸੁਣ ਸੁਣ ਕੇ ਸਾਰੇ ਵੱਡਾ ਵੱਡਾ ਕਹਿੰਦੇ ਆ, ਤੂੰ ਕਿੱਡਾ ਵੱਡਾ ਹੈ। ਇਹ ਤਾਂ ਉਹਨਾਂ ਨੂੰ ਪਤਾ ਲੱਗਦਾ ਜਿਹੜੇ ਤੇਰਾ ਦਰਸ਼ਨ ਕਰ ਲੈਂਦੇ ਆ। ਫਿਰ ਅਸੀਂ ਪ੍ਰਣ ਕਰਦੇ ਹਾਂ, ਹੇ ਸੱਚੇ ਪਾਤਸ਼ਾਹ ਤੇਰੇ ਸ਼ਬਦ ਤੋਂ ਬਿਨਾਂ ਮੈਂ ਜੀ ਨਹੀਂ ਸਕਦਾ, ਆਖਾਂ ਜੀਵਾਂ ਵਿਸਰੈ ਮਰ ਜਾਊਂ, ਆਖਣ ਔਖਾ ਸਾਚਾ ਨਾਉ। ਪਰਮਾਤਮਾ 'ਤੇ ਇੰਨਾ ਭਰੋਸਾ ਵੀ ਉਹਦੇ ਦਰ 'ਤੇ ਜਾ ਕੇ ਹਰ ਰੋਜ਼ ਸਿੱਖ ਨੇ ਉਹਦੇ ਦਰ 'ਤੇ ਪਹੁੰਚਣਾ ਹੈ, ਉਹਦੇ ਘਰ ਵਿੱਚ ਪਹੁੰਚਣਾ ਹੈ, ਸੁਰਤ ਕਰਕੇ ਪਹੁੰਚਣਾ ਹੈ, ਗਿਆਨ ਵਿੱਚ ਪਹੁੰਚਣਾ ਹੈ। ਕਿਉਂਕਿ ਸਾਰਾ ਦਿਨ ਪਤਾ ਨਹੀਂ ਕਿੰਨੇ ਕੁ ਦਰਾਂ 'ਤੇ ਭਟਕ ਕੇ ਆਇਆ, ਕਦੀ ਕਿਸੇ ਦਰ 'ਤੇ, ਕਦੀ ਕਿਸੇ ਦਰ 'ਤੇ, ਪਰ ਸੰਧਿਆ ਦੇ ਸਮੇਂ ਉਹਦੇ ਦਰ 'ਤੇ ਪਹੁੰਚਣਾ ਹੈ। ਕਿਹਦਾ ਦਰ ਹੈ? ਉਸ ਅਕਾਲ ਪੁਰਖ ਦਾ ਦਰ, ਉਹਦਾ ਘਰ। ਫਿਰ ਜਿਹੜਾ ਘਰ ਦਾ ਮਾਲਕ ਹੈ ਉਹ ਦਰਸ਼ਨ ਦਿੰਦਾ ਹੈ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮਾ ਪਾਰਾ। ਉਸ ਪੁਰਖ ਦੇ ਦੀਦਾਰ ਹੁੰਦੇ ਨੇ ਸੁਰਤ ਕਰਕੇ। ਇਸ ਕਰਕੇ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ, ਕਹਿੰਦੇ ਭਾਈ ਇਹ ਜਿੰਨਾ ਵੀ ਬ੍ਰਹਿਮੰਡ ਹੈ, ਆ ਮਨੁੱਖਤਾ ਦੇ ਵਿੱਚ ਜਿੰਨੀ ਵੀ ਅੱਜ ਖੋਟ ਹੈ, ਦੂਰੀਆਂ ਵੱਧ ਰਹੀਆਂ ਨੇ, ਫਾਸਲੇ ਵੱਧ ਰਹੇ ਨੇ, ਲੱਖ ਅਸੀਂ ਲਾਗੇ ਹੋ ਗਏ। ਅੱਜ ਮੋਬਾਈਲਾਂ ਦਾ ਯੁੱਗ ਹੈ, ਅੱਜ ਬਹੁਤ ਦੁਨੀਆ ਲਾਗੇ ਹੋ ਗਈ ਹੈ। ਕੁਝ ਘੰਟਿਆਂ ਦੇ ਵਿੱਚ ਅਸੀਂ ਇੱਕ ਕੋਨੇ ਤੋਂ ਦੂਜੇ ਕੋਨੇ ਵਿੱਚ ਚਲੇ ਜਾਂਦੇ ਹਾਂ, ਪਰ ਮਨ ਦੂਰ ਹੋ ਗਏ। ਇੱਕ ਘਰ ਦੇ ਵਿੱਚ ਜੇ ਚਾਰ ਜੀਅ ਰਹਿੰਦੇ ਨੇ, ਬੜੇ ਦੂਰ ਨੇ, ਇੱਕ ਦੂਜੇ ਨਾਲ ਨਹੀਂ ਬਣਦੇ। ਇੱਕ ਕਿਤੇ ਬੈਠਾ ਹੈ, ਦੂਜਾ ਕਿਤੇ ਬੈਠਾ ਹੈ। ਪਹਿਲਾਂ ਜਹਾਜ਼ ਨਹੀਂ ਸਨ, ਰੋਕਟ ਨਹੀਂ ਸਨ, ਪਰ ਦੂਰੀਆਂ ਨਹੀਂ ਸੀ। ਵਿਦੇਸ਼ਾਂ ਵਿੱਚ ਰਹਿ ਕੇ ਵੀ ਆਪਣਾ ਲੱਗਦਾ ਸੀ, ਅੱਜ ਘਰੇ ਰਹਿ ਕੇ ਵੀ ਆਪਣਾ ਨਹੀਂ ਲੱਗਦਾ। ਅੱਜ ਸਾਰੇ ਬੇਗਾਨੇ ਆ, ਹਰ ਇੱਕ ਆਪਣੇ ਆਪਣੇ ਖਿਆਲਾਂ ਦੇ ਵਿੱਚ ਖੋਇਆ ਹੋਇਆ ਹੈ। ਮਾਨਸਿਕ ਪੱਧਰ 'ਤੇ ਹਰ ਮਨੁੱਖ ਜਿਹੜਾ ਹੈ ਉਹ ਅੱਜ ਡਿੱਗਦਾ ਜਾ ਰਿਹਾ, ਟੁੱਟਿਆ ਟੁੱਟਿਆ ਮਹਿਸੂਸ ਕਰ ਰਿਹਾ ਹੈ। ਇਸੇ ਨੂੰ ਮਾਨਸਿਕ ਰੋਗ ਆਖਿਆ ਜਾਂਦਾ ਹੈ। ਮਾਇੰਡ ਜਿਹੜਾ ਹੈ ਉਹ ਸਟ੍ਰੈਸ ਦੇ ਵਿੱਚ ਹੈ, ਤਣਾਅ ਦੇ ਵਿੱਚ ਹੈ, ਦੁਬਿਧਾ ਦੇ ਵਿੱਚ ਹੈ, ਭਰਮ ਦੇ ਵਿੱਚ ਹੈ, ਅਤੇ ਮਾਨਸਿਕ ਰੋਗ ਜਿਹੜੇ ਨੇ ਵੱਧਦੇ ਜਾ ਰਹੇ ਆ ਇਹਨਾਂ ਮੁਲਕਾਂ ਦੇ ਵਿੱਚ। ਮੈਨੂੰ ਮਾਫ਼ ਕਰਿਓ, ਦੁਨੀਆਂ ਦੇ ਵਿੱਚ ਵੱਡੇ ਰੋਗ ਜਿਹੜੇ ਨੇ ਮਾਨਸਿਕ ਰੋਗ ਵੱਧਦੇ ਜਾ ਰਹੇ ਆ, ਬੰਦੇ ਮਾਨਸਿਕ ਤੌਰ 'ਤੇ ਖਤਮ ਹੋ ਰਹੇ ਆ, ਤਣਾਅ ਵੱਧ ਰਿਹਾ। ਇਹਦਾ ਵੱਡਾ ਕਾਰਨ ਹੈ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਅੱਜ ਅਸੀਂ ਛੱਡਦੇ ਜਾ ਰਹੇ ਹਾਂ, ਇਹੀ ਇੱਕ ਦਵਾਈ ਹੈ, ਯਾਦ ਰੱਖਿਓ। ਸਰਬ ਰੋਗ ਕਾ ਔਖਦ ਨਾਮ, ਗੁਰੂ ਅਰਜਨ ਦੇ ਪਾਤਸ਼ਾਹ ਨੇ ਸਦੀਆਂ ਪਹਿਲਾਂ ਆਖਿਆ ਸੀ, ਕਹਿੰਦੇ ਭਾਈ ਜੇ ਸੁੱਖ ਲੈਣਾ ਹੈ ਗੁਰਸੇਵਾ ਤੇ ਸੁੱਖ ਉਪਜੈ, ਗੁਰੂ ਦੀ ਸੇਵਾ ਤੋਂ ਬਿਨਾਂ ਸੁੱਖ ਨਹੀਂ ਮਿਲਣਾ।
ਗੁਰੂ ਦੀ ਸੇਵਾ ਕੀ ਹੈ? ਗੁਰੂ ਦੇ ਸ਼ਬਦ ਦੀ ਵਿਚਾਰ ਕਰ, ਇਹ ਗੁਰੂ ਦੀ ਸੇਵਾ ਹੈ। ਗੁਰ ਕੀ ਸੇਵਾ ਸ਼ਬਦ ਵਿਚਾਰ, ਗੁਰ ਕੀ ਸੇਵਾ ਸ਼ਬਦ ਵਿਚਾਰ। ਕਹਿੰਦੇ ਗੁਰੂ ਦੀ ਸੇਵਾ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ। ਮੈਂ ਬੱਚਿਆਂ ਦੇ ਕੈਂਪ ਲਾਉਂਦਾ ਹਾਂ, ਪਿਛਲੇ 25-26 ਸਾਲ ਤੋਂ ਮਹਾਰਾਜ ਨੇ ਇਹ ਸੇਵਾ ਬਖਸ਼ੀ ਹੈ। ਸਾਡੀ ਜਿਹੜੀ ਸ਼ਖਸੀਅਤ ਹੈ, ਸਾਡੀ ਜਿਹੜੀ ਪਰਸਨੈਲਿਟੀ ਹੈ, ਉਹਦੇ ਸੰਬੰਧ ਵਿੱਚ ਨੌਜਵਾਨਾਂ ਨਾਲ ਗੱਲਬਾਤ ਕਰੀਦੀ ਹੈ ਵੀ ਬਾਣੀ ਦੀ ਕੀ ਮਹਾਨਤਾ ਹੈ, ਸਾਡੀ ਸ਼ਖਸੀਅਤ ਦੇ ਵਿੱਚ ਕਿਸ ਤਰ੍ਹਾਂ ਬਾਣੀ ਨੇ ਨਿਖਾਰ ਲੈ ਕੇ ਆਉਣਾ ਹੈ, ਸਾਡੇ ਅੰਦਰ ਟਿਕਾਅ ਆਉਣਾ ਹੈ, ਸਹਿਜ ਆਉਣਾ ਹੈ, ਧੀਰਜ ਆਉਣਾ ਹੈ। ਅੱਜ ਪੇਸ਼ੈਂਸ ਖਤਮ ਹੋ ਰਿਹਾ ਹੈ। ਅੱਜ ਇੱਕ ਕਹਿੰਦਾ ਦੂਜਾ ਸਹਿਣ ਨਹੀਂ ਕਰਦਾ, ਝਗੜੇ ਵੱਧ ਰਹੇ ਨੇ, ਤਲਾਕ ਵੱਧ ਰਹੇ ਨੇ। ਇਸੇ ਕਰਕੇ ਬਹੁਤੇ ਨੌਜਵਾਨ ਅੱਜ ਵਿਆਹ ਕਰਨ ਤੋਂ ਭੱਜ ਰਹੇ ਆ, ਅੰਦਰ ਡਰ ਪੈਦਾ ਹੋ ਗਿਆ ਵੀ ਕੱਲ੍ਹ ਨੂੰ ਕਿਤੇ ਰਿਸ਼ਤਾ ਟੁੱਟ ਨਾ ਜਾਵੇ, ਕਿਉਂਕਿ ਅੰਦਰ ਵਿਸ਼ਵਾਸ ਨਹੀਂ ਰਿਹਾ। ਯਾਦ ਰੱਖਿਓ, ਮਟੀਰੀਅਲ ਦੇ ਸਮੇਂ, ਆ ਜਿਹੜਾ ਮਟੀਰੀਅਲ ਦਾ ਯੁੱਗ ਚੱਲ ਰਿਹਾ, ਇਹਦੇ ਵਿੱਚ ਵਿਸ਼ਵਾਸ ਖਤਮ ਹੋ ਰਿਹਾ, ਧੀਰਜ ਖਤਮ ਹੋ ਰਿਹਾ, ਪਦਾਰਥਾਂ ਦੀ ਦੌੜ ਵੱਧ ਰਹੀ ਹੈ। ਮਾਇਆ ਦੀ ਜਿਹੜੀ ਆਕਰਸ਼ਣ ਸ਼ਕਤੀ ਹੈ, ਜਿਹਨੂੰ ਅਸੀਂ ਗ੍ਰੈਵਿਟੀ ਕਹਿੰਦੇ ਹਾਂ, ਉਹ ਸਾਨੂੰ ਖਿੱਚ ਰਹੀ ਹੈ, ਸਾਡੇ ਮਨ ਨੂੰ ਨੀਵਿਆਂ ਕਰ ਰਹੀ ਹੈ, ਬਹੁਤ ਜ਼ਿਆਦਾ ਖਿੱਚ ਰਹੀ ਹੈ। ਹਰ ਬੰਦਾ ਨੀਵਾਂ ਹੋ ਰਿਹਾ ਹੈ। ਅਤੇ ਸਤਿਗੁਰੂ ਜੀ ਸਾਨੂੰ ਉੱਚੀਆਂ ਕਰਦੇ ਆ, ਸ਼ਬਦ ਨੇ ਸਾਡੀ ਸੁਰਤ ਨੂੰ ਉੱਚੀਆਂ ਲੈ ਜਾਣਾ ਹੈ, ਬਹੁਤ ਉੱਚੀਆਂ ਲੈ ਜਾਣਾ ਹੈ। ਇੱਕ ਅਵਗਟ ਘਾਟੀ ਰਾਮ ਕੀ ਤਹਿ ਚੜ੍ਹ ਰਹੇ ਹੋ ਕਬੀਰ। ਕਬੀਰ ਸਾਹਿਬ ਕਹਿੰਦੇ ਮੈਂ ਉਸ ਘਾਟੀ 'ਤੇ ਚੜ੍ਹ ਰਿਹਾ ਹਾਂ, ਮੇਰਾ ਮਨ ਜਿਹੜਾ ਹੈ ਉਹ ਇਸ ਦੌੜ ਦੇ ਵਿੱਚੋਂ ਉੱਪਰ ਜਾ ਰਿਹਾ ਹੈ, ਉੱਪਰ ਜਾ ਰਿਹਾ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ। ਆਪਣੇ ਅੰਦਰ ਇਸ ਗੱਲ ਨੂੰ ਕਦੀ ਵਿਚਾਰ ਕੇ ਦੇਖਿਓ ਵੀ ਸੁਰਤ ਸਾਡੀ ਕਿੱਥੇ ਡਿੱਗੀ ਹੋਈ ਹੈ, ਕਿਤੇ ਅੱਖਾਂ ਦੇ ਰਾਹੀਂ ਡਿੱਗ ਰਹੀ ਹੈ, ਕਿਤੇ ਕੰਨਾਂ ਦੇ ਰਾਹੀਂ ਡਿੱਗ ਰਹੀ ਹੈ, ਇੱਥੇ ਖੜੀ ਹੈ। ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਇਹ ਜਿਹੜੇ ਨੌ ਦਰਵਾਜ਼ੇ ਨੇ ਸਾਨੂੰ ਨਿੱਤ ਡੇਗਦੇ ਪਏ ਆ, ਪਰ ਜਿਹਦੀ ਗੱਲ ਗੁਰੂ ਕਰ ਰਿਹਾ ਉੱਥੋਂ ਤੱਕ ਪਹੁੰਚਣ ਲਈ ਸਹਾਰਾ ਕੇਵਲ ਇੱਕੋ ਹੀ ਹੈ, ਸ਼ਬਦ ਦਾ ਸਹਾਰਾ। ਜਦੋਂ ਬੰਦਾ ਡੁੱਬਦਾ ਹੋਵੇ ਨਾ, ਫਿਰ ਆਪ ਨਹੀਂ ਬਚ ਸਕਦਾ, ਦਲਦਲ ਦੇ ਵਿੱਚ ਫਸਿਆ ਹੋਵੇ ਨਹੀਂ ਬਚਿਆ ਜਾਂਦਾ, ਹੋਰ ਥੱਲੇ ਨੂੰ ਜਾ ਰਿਹਾ, ਜਿੰਨੇ ਪੈਰ ਮਾਰਾਂਗੇ ਹੋਰ ਖੁੱਭਦੇ ਜਾਵਾਂਗੇ। ਪੰਕਜ ਮੋਹ ਪੱਗ ਨਹੀਂ ਚੱਲ ਹੈ, ਹਮ ਦੇਖਾ ਤਹਿ ਡੂਬੀ ਅਲੇ। ਪਰ ਜੇ ਬਾਹਰੋਂ ਸਹਾਰਾ ਮਿਲ ਜਾਵੇ ਤਾਂ ਬੰਦਾ ਬਚ ਜਾਂਦਾ ਹੈ। ਇਸੇ ਤਰ੍ਹਾਂ ਸਾਡੀ ਸੁਰਤ ਵਕਾਰਾਂ ਦੇ ਵਿੱਚ ਡੁੱਬ ਰਹੀ ਹੈ, ਨਿੱਤ ਫਸ ਗਿਆ ਹੈ। ਭੁੱਲਿਓ ਮਨ ਮਾਇਆ ਉਰਝਾਇਓ, ਜੋ ਜੋ ਕਰਮ ਕੀਓ ਲਾਲਚ ਲੱਗ, ਤੇਹ ਤੇਹ ਆਪ ਬੰਦਾਇਓ। ਦਿਨੋਂ ਦਿਨ ਧੱਸਦਾ ਜਾ ਰਿਹਾ ਹੈ, ਦਿਨੋਂ ਦਿਨ ਧੱਸਦਾ ਜਾ ਰਿਹਾ ਹੈ, ਪਰ ਇਹਨੂੰ ਸਹਾਰਾ ਜੇ ਮਿਲ ਜਾਵੇ ਨਾ, ਇੱਕੋ ਹੀ ਸਹਾਰਾ ਹੈ, ਸਰਬ ਰੋਗ ਕਾ ਔਖਦ ਨਾਮ, ਉਹ ਹੈ ਪਰਮੇਸ਼ਰ ਦਾ ਨਾਮ, ਗੁਰੂ ਦਾ ਸ਼ਬਦ। ਜਦੋਂ ਸ਼ਬਦ ਦਾ ਜਾਪ ਕਰਾਂਗੇ, ਜਦੋਂ ਗਿਆਨ ਦੀ ਵਿਚਾਰ ਕਰਾਂਗੇ, ਸਾਡਾ ਮਨ ਵੱਧ ਜਾਵੇਗਾ। ਗਿਆਨ ਕਾ ਵੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਜਦੋਂ ਮਨ ਵੱਜ ਗਿਆ ਸ਼ਬਦ ਦੇ ਨਾਲ, ਸ਼ਬਦ ਨੇ ਇਹਨੂੰ ਉੱਚਿਆਂ ਲੈ ਜਾਣਾ, ਕਿਉਂਕਿ ਸ਼ਬਦ ਉੱਚਾ ਹੈ। ਜਿਹੜਾ ਸ਼ਬਦ ਹੈ ਇਹ ਬਹੁਤ ਉੱਚਾ ਹੈ। ਇਹ ਕਿੱਡਾ ਉੱਚਾ, ਏਵਡ ਉੱਚਾ ਹੋਵੇ ਕੋਈ, ਤਿਸ ਉੱਚਾ ਕੋ ਜਾਣੇ ਸੋਏ। ਏਡਾ ਉੱਚਾ ਕੋਈ ਹੋਵੇ ਉਹੀ ਜਾਣ ਸਕਦਾ ਹੈ। ਮਹਾਰਾਜ ਕਹਿੰਦੇ ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ, ਉਹਦੇ ਵਰਗਾ ਕੋਈ ਦੂਜਾ ਨਹੀਂ। ਐਸਾ ਸ਼ਬਦ ਦਾ ਚਲਕਾਰਾ ਹੈ, ਐਸੀ ਉਹ ਆਨੰਦਮਈ ਅਵਸਥਾ ਹੈ ਜਿੱਥੇ ਪਹੁੰਚ ਕੇ ਕਹਿੰਦੇ ਦੁਨੀਆਂ ਦੀਆਂ ਸਾਰੀਆਂ ਲੋੜਾਂ ਜਿਹੜੀਆਂ ਪੂਰੀਆਂ ਹੋ ਜਾਂਦੀਆਂ। ਇੱਛਾ ਪੂਰਕ, ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਫਿਰ ਸ਼ਬਦ ਦੇ ਅਰਥ ਇੱਥੇ ਜਾ ਕੇ ਸਮਝ ਆਉਂਦੇ ਆ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਤੇਨਾ। ਸੋ ਐਸਾ ਹਰ ਧਿਆਈਐ, ਸੋ ਐਸਾ ਹਰ ਧਿਆਈਐ, ਇਹਨੂੰ ਧਿਆਉਣਾ ਮੇਰੇ ਜੀਅੜੇ, ਤਾਂ ਸਰਬ ਸੁੱਖ ਪਾਵੇ ਮੇਰੇ ਮਨਾਂ।
ਕਹਿੰਦੇ ਭਾਈ ਇਸ ਤਰ੍ਹਾਂ ਦੇ ਪਰਮਾਤਮਾ ਨੂੰ ਧਿਆਉਣਾ ਕਰ, ਉਹਦਾ ਸਿਮਰਨ ਕਰ, ਦੇਖੀ ਫਿਰ ਕੈਸਾ ਆਨੰਦ ਬਣਦਾ ਹੈ। ਮਹਾਰਾਜ ਕਹਿੰਦੇ ਸੋ ਐਸਾ ਹਰ ਧਿਆਈ ਹੈ, ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ, ਤਾਂ ਸਰਬ ਸੁੱਖ ਪਾਵੇ ਮੇਰੇ ਮਨਾਂ, ਤਾਂ ਤੈਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਕਿੱਡੀ ਵੱਡੀ ਬਖਸ਼ਿਸ਼ ਹੈ। ਇਸ ਕਰਕੇ ਸਤਿਗੁਰੂ ਜੀ ਸ਼ਬਦ ਦੇ ਰਾਹੀਂ ਸਾਡੀ ਸੁਰਤ ਨੂੰ ਉੱਚੀਆਂ ਚੱਕ ਦਿੰਦੇ ਆ। ਏਤ ਰਾਹ ਪੱਤ ਪਵੜੀਆਂ ਚੜੀਏ ਹੋਏ 21, ਉੱਪਰ ਚੜ ਜਾਂਦਾ ਹੈ। ਫਿਰ ਜਿਹੜੀ ਵਿਕਾਰਾਂ ਦੀ ਦਲਦਲ ਹੈ ਇੱਥੋਂ ਖਹਿੜਾ ਛੁੱਟ ਜਾਂਦਾ ਹੈ, ਪਰ ਇਹਦੇ ਵਾਸਤੇ ਬੜਾ ਅਭਿਆਸ ਚਾਹੀਦਾ, ਬੜਾ ਸਮਾਂ ਲੱਗ ਜਾਂਦਾ ਹੈ। ਬਹੁਤ ਆਪਣੇ ਆਪ ਨੂੰ ਸੰਕੋਚਣਾ ਪੈਂਦਾ ਹੈ। ਕਰੋ ਯਤਨ ਜੇ ਹੋਏ ਮਿਹਰਬਾਨਾ, ਉਹਦੇ ਅੱਗੇ ਤਰਲਾ ਕਰਨਾ ਪੈਂਦਾ ਹੈ, ਉਹ ਕਿਤੇ ਸਾਡੇ 'ਤੇ ਮਿਹਰ ਕਰ ਦੇਵੇ। ਸਾਡਾ ਮਨ ਜਿਹੜਾ ਸਟੌਪ ਹੋ ਚੁੱਕਿਆ ਹੈ, ਜਿਹੜਾ ਰੁਕ ਚੁੱਕਿਆ ਹੈ, ਰੁਕੇ ਹੋਏ ਪਾਣੀ ਦੇ ਵਿੱਚ ਗੰਦਗੀ ਪੈਦਾ ਹੋ ਜਾਂਦੀ ਹੈ, ਬਦਬੋ ਪੈਦਾ ਹੋ ਜਾਂਦੀ ਹੈ, ਮੱਛਰ ਮੱਖੀਆਂ ਪੈਦਾ ਹੋ ਜਾਂਦੀਆਂ ਨੇ, ਦੁਰਗੰਧ ਆਉਣ ਲੱਗ ਜਾਂਦੀ ਹੈ। ਇਸੇ ਤਰ੍ਹਾਂ ਅੱਜ ਮੇਰੇ ਮਨ ਦੇ ਵਿੱਚੋਂ ਦੁਰਗੰਧ ਆ ਰਹੀ ਹੈ, ਵਿਕਾਰਾਂ ਦੀ ਦੁਰਗੰਧ ਆ ਰਹੀ ਹੈ, ਕਾਮ ਦੀ, ਕ੍ਰੋਧ ਦੀ, ਲੋਭ, ਮੋਹ, ਹੰਕਾਰ, ਚੁਗਲੀ, ਨਿੰਦਿਆ, ਈਰਖਾ, ਦਵੈਸ਼, ਦੁਰਗੰਧ ਆ ਰਹੀ ਹੈ। ਅੰਦਰੋਂ ਮਨ ਇੰਨਾ ਮੈਲਾ ਹੋ ਗਿਆ ਹੈ, ਇਹਦਾ ਆਪਣਾ ਸਰੂਪ ਨਜ਼ਰ ਨਹੀਂ ਆ ਰਿਹਾ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸ਼ਾ, ਕਾਲਾ ਸ਼ਾ ਹੋ ਚੁੱਕਿਆ ਹੈ।

ਖਤਮ ਹੋ ਜਾਂਦੀ ਹੈ ਬਈ ਉੱਥੇ ਨਰਮਦਾ ਕਿਹੜੀ ਹੈ, ਉੱਥੇ ਗੋਦਾਵਰੀ ਕਿਹੜੀ ਹੈ, ਉੱਥੇ ਬਿਆਸ ਸਤਲੁਜ ਚਨਾਬ ਕਿਹੜਾ ਹੈ, ਕਿਉਂਕਿ ਸਮੁੰਦਰ ਦਾ ਹੀ ਰੂਪ ਹੋ ਗਿਆ ਹੈ। ਨਦੀਆਂ ਅਤੇ ਵਾਹ ਵਾਹ ਕਹਿੰਦੇ ਨੇ ਨਾਲਿਆਂ ਨੂੰ, ਭਵੇਂ ਸਮੁੰਦਰ ਨਾ ਜਾਣੀਏ ਹੈ। ਕਹਿੰਦੇ ਫਿਰ ਪਹਿਚਾਣ ਮੁੱਕ ਜਾਂਦੀ ਹੈ, ਕਿਉਂ? ਕਿਉਂਕਿ ਪਾਣੀ ਮਰਿਆਦਾ ਦੇ ਵਿੱਚ ਤੁਰਿਆ, ਲੋਕਾਂ ਦੀ ਪਿਆਸ ਬੁਝਾਉਂਦੇ ਆ, ਲੋਕਾਂ ਦੇ ਕੰਮ ਆਉਂਦੇ ਆ, ਇੱਕ ਦਿਨ ਸਮੁੰਦਰ ਵਿੱਚ ਪੈ ਗਿਆ। ਪਰ ਜਿਹੜਾ ਪਾਣੀ ਮਰਿਆਦਾ ਦਾ ਕੰਢਾ ਤੋੜ ਕੇ ਟੋਬਿਆਂ ਦੇ ਵਿੱਚ ਡੂੰਘੀ ਜਗ੍ਹਾ ਤੇ ਜਾ ਕੇ ਰੁਕ ਗਿਆ, ਨਾਲੀਆਂ ਦੇ ਵਿੱਚ ਪੈ ਗਿਆ, ਪਾਣੀ ਤੇ ਉਹੀ ਹੈ ਪਰ ਮਰਿਆਦਾ ਨਾ ਹੋਣ ਕਰਕੇ, ਡਿਸਿਪਲਿਨ ਨਾ ਹੋਣ ਕਰਕੇ, ਅਨੁਸ਼ਾਸਨ ਨਾ ਹੋਣ ਕਰਕੇ, ਕੰਸੈਂਟਰੇਸ਼ਨ ਜਿਹੜਾ ਧਿਆਨ ਹੈ ਉਹ ਨਾ ਹੋਣ ਕਰਕੇ, ਕਿਉਂਕਿ ਧਿਆਨ ਸਿੱਧਾ ਸੀ ਜਾਣਾ, ਦਿਸ਼ਾ ਤੋਂ ਭਟਕ ਗਿਆ। ਯਾਦ ਰੱਖਿਓ, ਦਸ਼ਾ ਤੇ ਦਿਸ਼ਾ ਵਿਦਿਆਰਥੀ ਵਾਸਤੇ ਜਦੋਂ ਅਸੀਂ ਕੈਂਪ ਲਾਈਦੇ ਆ ਇਹ ਗੱਲ ਦੱਸਣੀ ਪੈਂਦੀ ਹੈ ਵੀ ਦਸ਼ਾ ਕੀ ਹੈ ਅਤੇ ਦਿਸ਼ਾ ਕੀ ਹੈ। ਅੱਜ ਸਾਡੀ ਦਸ਼ਾ ਕੀ ਹੈ? ਪਾਣੀ ਦੀ ਦਿਸ਼ਾ ਬਦਲ ਜਾਵੇ, ਇੱਕ ਕਿਨਾਰਾ ਮਰਿਆਦਾ ਦਾ ਟੁੱਟ ਜਾਵੇ, ਉਹ ਪਾਣੀ ਫਸਲਾਂ ਬਰਬਾਦ ਕਰ ਦਿੰਦਾ, ਹੜ੍ਹ ਬਣ ਜਾਂਦਾ ਹੈ ਹੜ੍ਹ। ਫਿਰ ਥਾਂ ਥਾਂ 'ਤੇ ਪਾਣੀ ਡੂੰਘੀ ਜਗ੍ਹਾ 'ਤੇ ਰੁਕ ਜਾਂਦਾ ਹੈ, ਗੰਦਗੀ ਦਾ ਰੂਪ ਹੋ ਜਾਂਦਾ ਹੈ। ਪਾਣੀ ਤਾਂ ਉਹੀ ਹੈ, ਪਰ ਜੇ ਉਸੇ ਪਾਣੀ ਨੂੰ ਮਰਿਆਦਾ ਮਿਲ ਜਾਵੇ, ਮਰਿਆਦਾ ਦੇ ਦੋ ਕੰਢੇ ਬਣੇ ਹੋਏ ਨੇ, ਕਿਨਾਰੇ ਬਣੇ ਹੋਏ ਨੇ, ਵਿੱਚ ਦੀ ਪਾਣੀ ਵਹਿ ਰਿਹਾ ਹੈ, ਉਹਦੀ ਦਿਸ਼ਾ ਸਹੀ ਹੈ, ਦਿਸ਼ਾ ਸਹੀ ਹੈ, ਇੱਕ ਦਿਨ ਸਮੁੰਦਰ ਤੱਕ ਪਹੁੰਚ ਜਾਂਦਾ ਹੈ। ਹੁਣ ਪਿਆਰਿਓ, ਜੇ ਦਿਸ਼ਾ ਜੀਵਨ ਦਾ ਗੋਲ ਹੀ ਨਹੀਂ, ਜਿਸ ਮਨੁੱਖ ਦੇ ਜੀਵਨ ਦਾ ਕੋਈ ਉਦੇਸ਼ ਹੀ ਨਹੀਂ, ਉਹ ਕਿੱਦਾਂ ਪਹੁੰਚੇਗਾ? ਉਹੀ ਜਵਾਨੀ ਫਿਰ ਭਟਕਣਾ ਦੇ ਵਿੱਚ ਪੈ ਜਾਂਦੀ ਹੈ, ਆਪਣਾ ਵੀ ਨੁਕਸਾਨ ਕਰਦੀ ਹੈ ਅਤੇ ਦੂਜਿਆਂ ਦਾ ਵੀ ਨੁਕਸਾਨ ਕਰਦੀ ਹੈ। ਅੱਜ ਬੜਾ ਕੁਝ ਹੋ ਰਿਹਾ ਸਾਡੇ ਸਮਾਜ ਦੇ ਵਿੱਚ, ਲੜਾਈ, ਝਗੜੇ, ਨਸ਼ੇ, ਸਮਾਜਿਕ ਬੁਰਾਈਆਂ, ਇਹ ਸਾਰਾ ਕੁਝ ਕੀ ਹੈ? ਵਿਕਾਰਾਂ ਦਾ ਹੜ੍ਹ ਹੈ। ਮਰਿਆਦਾ ਦੇ ਵਿੱਚ ਨਾ ਰਹਿਣ ਕਰਕੇ, ਇਹ ਕੰਢਾ ਤੋੜਨ ਕਰਕੇ ਜੀਵਨ ਬਰਬਾਦ ਹੋ ਜਾਂਦਾ ਹੈ। ਯਾਦ ਰੱਖਿਓ, ਜੀਵਨ ਮਰਿਆਦਾ ਦੇ ਵਿੱਚ ਚੱਲੇਗਾ ਅਤੇ ਸਾਡਾ ਵੀ ਭਲਾ ਹੈ, ਦੂਜਿਆਂ ਦਾ ਵੀ ਭਲਾ ਹੈ। ਮਰਿਆਦਾ ਦੇ ਵਿੱਚ ਲਿਆਉਣ ਵਾਲਾ ਕੇਵਲ ਇੱਕੋ ਹੀ ਹੈ, ਪਰਮੇਸ਼ਰ ਦਾ ਨਾਮ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਕਰਕੇ ਸਤਿਗੁਰੂ ਜੀ ਸਾਨੂੰ ਵਾਰ ਵਾਰ ਸਮਝਾ ਰਹੇ ਨੇ, ਕਹਿੰਦੇ ਭਾਈ ਉਹਦੇ ਦਰ ਦੀ ਤੈਨੂੰ ਸੋਝੀ ਮਿਲ ਜਾਵੇ। ਉਹਦਾ ਦਰ ਕਿਹੋ ਜਿਹਾ ਹੈ? ਆ ਸਾਰਾ ਉਹਦਾ ਘਰ ਹੈ, ਜਿੰਨਾ ਵੀ ਬ੍ਰਹਿਮੰਡ ਹੈ, ਇਹ ਜਿਹੜੀਆਂ ਅਸੀਂ ਵੰਡੀਆਂ ਪਾਈਆਂ ਨੇ, ਦੇਸ਼ਾਂ ਦੀਆਂ ਵੰਡੀਆਂ, ਭਾਸ਼ਾਵਾਂ ਦੀਆਂ ਵੰਡੀਆਂ, ਇਲਾਕਿਆਂ ਦੀਆਂ ਵੰਡੀਆਂ, ਜਾਤਾਂ ਪਾਤਾਂ ਦੀਆਂ ਵੰਡੀਆਂ, ਇਹ ਜਿੰਨੀਆਂ ਵੀ ਦੀਵਾਰਾਂ ਖੜੀਆਂ ਕੀਤੀਆਂ ਨੇ, ਇਹ ਸਾਡੀ ਅਗਿਆਨਤਾ ਦੀ ਉਪਜ ਹੈ। ਇੱਥੋਂ ਤੱਕ ਧਰਮਾਂ ਦੀਆਂ ਵੰਡੀਆਂ, ਪਰਮਾਤਮਾ ਦੇ ਘਰ ਵਿੱਚ ਕੋਈ ਧਰਮ ਨਹੀਂ। ਮੈਨੂੰ ਮਾਫ ਕਰਿਓ, ਉਹਦੇ ਘਰ ਦੇ ਵਿੱਚ ਕੇਵਲ ਸੱਚ ਹੀ ਸੱਚ ਹੈ, ਉੱਥੇ ਸੱਚ ਦੀ ਗੱਲ ਹੈ। ਜੇ ਸੱਚ ਨਹੀਂ ਤਾਂ ਕਿਸੇ ਧਰਮ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਇਸੇ ਕਰਕੇ ਮੇਰੇ ਸਾਹਿਬ ਨੇ ਜਪਜੀ ਸਾਹਿਬ ਦੇ ਵਿੱਚ ਗੱਲ ਖੋਲ੍ਹ ਕੇ ਕਹਿ ਦਿੱਤੀ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਪਾਲ। ਆ ਕਦੀ ਮੱਕੇ ਵਾਲਿਆਂ ਨੇ ਸਵਾਲ ਕੀਤਾ ਸੀ ਵੀ ਹਿੰਦੂ ਧਰਮ ਚੰਗਾ ਹੈ ਕਿ ਮੁਸਲਮਾਨ? ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਹਿੰਦੂ ਵੱਡੇ ਨੇ ਕਿ ਮੁਸਲਮਾਨ? ਕਿਉਂਕਿ ਬਾਬਾ ਝੂਠ ਨਹੀਂ ਬੋਲਦਾ, ਬਾਬਾ ਕਹਿੰਦਾ ਨਹੀਂ, ਨਾ ਉੱਥੇ ਹਿੰਦੂ ਦੀ ਗੱਲ ਹੋਣੀ ਹੈ ਨਾ ਮੁਸਲਮਾਨ ਦੀ, ਨਾ ਉੱਥੇ ਸਿੱਖ ਦੀ ਗੱਲ ਹੋਣੀ ਹੈ, ਗੱਲ ਹੋਣੀ ਹੈ ਵੀ ਤੂੰ ਅਮਲ ਕੀਤਾ ਕਿ ਨਹੀਂ ਕੀਤਾ, ਤੂੰ ਸ਼ਬਦ ਦੇ ਪਹਿਰੇ ਵਿੱਚ ਰਿਹਾ ਕਿ ਨਹੀਂ ਰਿਹਾ, ਤੂੰ ਮਰਿਆਦਾ ਦੇ ਵਿੱਚ ਰਿਹਾ ਕਿ ਨਹੀਂ ਰਿਹਾ। ਕਿਉਂਕਿ ਸਾਰੀ ਕੁਦਰਤ ਤੈਨੂੰ ਛੱਡ ਕੇ ਮਰਿਆਦਾ ਦੇ ਵਿੱਚ ਹੈ, ਧਰਤੀ ਮਰਿਆਦਾ ਵਿੱਚ ਘੁੰਮ ਰਹੀ ਹੈ, ਇੰਨਾ ਤੇਜ਼ ਘੁੰਮ ਰਹੀ ਹੈ, ਆਪਾਂ ਸੋਚ ਨਹੀਂ ਸਕਦੇ, ਆਪਾਂ ਬੈਠੇ ਹਾਂ ਪਰ ਧਰਤੀ ਬਹੁਤ ਤੇਜ਼ ਘੁੰਮ ਰਹੀ ਹੈ, ਹੱਦ ਹੋ ਗਈ, ਇੰਨੀ ਤੇਜ਼। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤਨਾ, ਅੰਤ ਸਾਰਾ ਕੁਝ ਘੁੰਮ ਰਿਹਾ, ਬੜਾ ਫਾਸਟ ਘੁੰਮ ਰਿਹਾ, ਤੁਸੀਂ ਸੋਚ ਵੀ ਨਹੀਂ ਸਕਦੇ ਵੀ ਇੰਨਾ ਤੇਜ਼ ਘੁੰਮ ਰਿਹਾ। ਸੂਰਜ ਵੀ ਘੁੰਮ ਰਿਹਾ ਹੈ, ਧਰਤੀ ਵੀ ਘੁੰਮ ਰਹੀ ਹੈ, ਕੇਤੇ ਇੰਦ ਚੰਦ ਸੂਰ ਕੇਤੇ। ਗਿਆਨ ਖੰਡ ਕਦੀ ਜਪਜੀ ਸਾਹਿਬ ਦੇ ਵਿੱਚ ਪੜ੍ਹਿਓ, ਬੜਾ ਕੁਝ ਮਿਲਦਾ ਹੈ, ਪਰ ਉਹਦੀ ਵਿਚਾਰ ਕਰਨੀ ਪੈਣੀ ਹੈ। ਕੇਵਲ ਪੜ੍ਹਨ ਦੇ ਨਾਲ ਗੱਲ ਨਹੀਂ ਬਣਨੀ, ਵਿਚਾਰ ਕਰਨੀ ਪੈਣੀ ਹੈ। ਬੜੀਆਂ ਵੱਡੀਆਂ ਦਾਤਾਂ ਨੇ ਗੁਰਬਾਣੀ ਦੇ ਵਿੱਚ, ਬਸ ਆਹ ਚੀਜ਼ ਕਿਤੇ ਅੱਜ ਸਾਡੇ ਬੱਚਿਆਂ ਨੂੰ ਸਮਝ ਆ ਜਾਵੇ
ਪਿਆਰਿਓ ਲੱਭ ਲੱਭ ਕੇ

ਉਹ ਤਰਸਣਗੇ ਵੀ ਮੈਂ ਬਾਣੀ ਪੜ੍ਹਾਂ, ਮੈਂ ਸ਼ਬਦ ਦੀ ਵਿਚਾਰ ਕਰਾਂ। ਜਿਹੜੀ ਨੌਲੇਜ ਯੂਨੀਵਰਸਿਟੀਆਂ ਦੇ ਵਿੱਚੋਂ, ਵੱਡੇ ਵੱਡੇ ਸਕੂਲਾਂ ਕਾਲਜਾਂ ਦੇ ਵਿੱਚੋਂ ਨਹੀਂ ਮਿਲਣੀ, ਉਹ ਗੁਰੂ ਦੇ ਸ਼ਬਦ ਦੇ ਵਿੱਚੋਂ ਮਿਲਣੀ ਹੈ। ਕਿਉਂਕਿ ਦੁਨੀਆਂ ਦੀ ਪੜ੍ਹਾਈ ਨੇ ਤੈਨੂੰ ਤੋੜਨਾ ਹੈ। ਅੱਜ ਬੰਦਾ ਬੰਦੇ ਨਾਲੋਂ ਟੁੱਟਦਾ ਜਾ ਰਿਹਾ ਹੈ। ਇਹਨੇ ਤੈਨੂੰ ਮਟੀਰੀਅਲ ਦੇ ਵਿੱਚ, ਕੇਵਲ ਪਦਾਰਥਾਂ ਦੇ ਵਿੱਚ ਤੈਨੂੰ ਖੋਭਣਾ ਹੈ, ਤੈਨੂੰ ਵਪਾਰੀ ਬਣਾਉਣਾ ਹੈ। ਪਰ ਗੁਰੂ ਨੇ ਤੈਨੂੰ ਨਿਰੰਕਾਰੀ ਬਣਾਉਣਾ ਹੈ, ਗੁਰੂ ਨੇ ਤੈਨੂੰ ਸੱਚ ਦੇ ਨਾਲ ਜੋੜਨਾ ਹੈ। ਬਸ ਇਹੀ ਫਰਕ ਹੈ। ਕੱਲ੍ਹ ਵੀ ਆਪਾਂ ਗੱਲ ਕਰ ਰਹੇ ਸੀ ਪਿਆਰ ਦੇ ਵਿੱਚ ਅਤੇ ਵਪਾਰ ਦੇ ਵਿੱਚ ਕੀ ਫਰਕ ਹੈ। ਬੜਾ ਵੱਡਾ ਫਰਕ ਹੈ। ਪਿਆਰ ਦੇ ਵਿੱਚ ਸਮਰਪਣ ਹੀ ਸਮਰਪਣ ਹੈ, ਪਿਆਰ ਹੀ ਪਿਆਰ ਹੈ। ਪਿਆਰ ਦੇ ਵਿੱਚ ਜ਼ਿੰਮੇਵਾਰੀ ਦੀ ਚੇਤਨਤਾ ਹੈ, ਰਿਸਪੋਂਸੀਬਿਲਟੀ ਹੈ ਕਿ ਮੈਂ ਜ਼ਿੰਮੇਵਾਰ ਹਾਂ। ਪਿਆਰ ਦੇ ਵਿੱਚ ਵਿਚਾਰਾਂ ਦੀ ਸਾਂਝ ਹੈ। ਪਰ ਜਿੱਥੇ ਵਪਾਰ ਹੈ ਉੱਥੇ ਕੋਈ ਜ਼ਿੰਮੇਵਾਰੀ ਨਹੀਂ ਹੈ। ਹਰ ਬੰਦਾ ਆਪਣਾ ਆਪਣਾ ਟੋਰਿਆ ਹੈ, ਕੋਈ ਕਿਸੇ ਪ੍ਰਤੀ ਜ਼ਿੰਮੇਵਾਰ ਨਹੀਂ। ਇਹ ਖਾਸ ਕਰਕੇ ਬੱਚੇ ਮਾਪਿਆਂ ਪ੍ਰਤੀ ਜ਼ਿੰਮੇਵਾਰ ਨਹੀਂ, ਅਤੇ ਕਈ ਵਾਰੀ ਮੈਂ ਦੇਖਿਆ ਮਾਪੇ ਬੱਚਿਆਂ ਪ੍ਰਤੀ ਜ਼ਿੰਮੇਵਾਰ ਨਹੀਂ, ਕਿਉਂਕਿ ਪੜ੍ਹਾਈ ਇੱਦਾਂ ਦੀ ਹੋ ਗਈ ਹੈ, ਸਾਰਾ ਕੁਝ ਟੁੱਟਦਾ ਜਾ ਰਿਹਾ, ਰਿਸ਼ਤੇ ਟੁੱਟਦੇ ਜਾ ਰਹੇ ਆ, ਸੰਬੰਧ ਜਿਹੜੇ ਸੀ ਉਹ ਵਿਗੜਦੇ ਜਾ ਰਹੇ ਆ। ਇਸੇ ਕਰਕੇ ਯੂਥ ਦੀ ਜਿਹੜੀ ਮਾਨਸਿਕਤਾ ਹੈ, ਸਾਈਕੀ ਜਿਹੜੀ ਹੈ, ਉਹ ਦਿਨੋ ਦਿਨ ਚੇਂਜ ਹੋ ਰਹੀ ਹੈ। ਸੱਚ ਨੂੰ ਸਮਝਣਾ ਪੈਣਾ ਜੇ ਅਸੀਂ ਦੁਨੀਆਂ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਹਾਂ। ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋਹ ਨਹੀਂ ਤੇ ਠਾਓ। ਉਹਦੇ ਵਾਸਤੇ ਲੋੜ ਹੈ ਸ਼ਬਦ ਦੀ। ਮਹਾਰਾਜ ਕਹਿੰਦੇ ਜਿੰਨੀ ਵੀ ਦੁਨੀਆਂ ਹੈ ਇਹ ਸਾਰਾ ਪਰਮਾਤਮਾ ਦਾ ਘਰ ਹੈ, ਅਤੇ ਸਭ ਤੋਂ ਵੱਡਾ ਪਰਮਾਤਮਾ ਗ੍ਰਹਿਸਥੀ ਹੈ। ਗ੍ਰਹਿਸਥਨ ਮਹਿ ਤੂੰ ਬੜੋ ਗ੍ਰਹਿਸਥੀ। ਇਸੇ ਕਰਕੇ ਪਰਮਾਤਮਾ ਸਾਡਾ ਪਿਤਾ ਹੈ, ਸਾਡੀ ਮਾਂ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਪ੍ਰਾਤਾ। ਸਾਰੇ ਰਿਸ਼ਤਿਆਂ ਦੇ ਵਿੱਚ ਉਹੀ ਤਾਂ ਹੈ, ਹੋਰ ਕੌਣ ਹੈ? ਮੇਰੀ ਮਾਂ ਕੌਣ ਹੈ? ਉਹ ਪਰਮਾਤਮਾ ਹੀ ਹੈ, ਕਿਉਂਕਿ ਪਰਮਾਤਮਾ ਹੀ ਤਾਂ ਸਾਰਿਆਂ 'ਚ ਵਸਿਆ ਹੋਇਆ। ਘੱਟ ਘੱਟ ਮੈਂ ਹਰਜੂ ਵਸੈ, ਸੰਤਨ ਕਹਿਓ ਪਕਾਰ। ਪਿਤਾ ਦੇ ਵਿੱਚ ਕੌਣ ਹੈ? ਗੁਰੂ ਅਰਜਨ ਦੇ ਪਾਤਸ਼ਾਹ ਆਪਣੇ ਪਿਤਾ ਦੇ ਵਿੱਚ ਪਰਮਾਤਮਾ ਦੇਖਦੇ ਆ, ਆਪਣੇ ਪਿਤਾ ਦੇ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਵਿੱਚ ਗੁਰੂ ਦੇਖਦੇ ਆ। ਇਕੱਲਾ ਪਿਤਾ ਨਹੀਂ ਦੇਖਦੇ, ਗੁਰੂ ਦੇਖਦੇ ਆ। ਇਸੇ ਕਰਕੇ ਆਖਦੇ ਸੀ ਮੇਰਾ ਮਨ ਲੋਚਾ ਹੈ ਗੁਰਦਰਸ਼ਨ ਤਾਈ, ਬਿਲਪ ਕਰੈ ਚਾ ਤਰੱਕੀ ਨਿਆਈ। ਜਿੱਦਣ ਸਾਨੂੰ ਮਾਪਿਆਂ ਦੇ ਵਿੱਚ, ਰਿਸ਼ਤਿਆਂ ਦੇ ਵਿੱਚ ਰੱਬ ਨਜ਼ਰ ਆਉਣ ਲੱਗ ਗਿਆ, ਸਾਡੇ ਝਗੜੇ ਮੁੱਕ ਗਏ। ਜਿੱਦਣ ਸਾਨੂੰ ਦੋਸਤਾਂ ਦੇ ਵਿੱਚ, ਸਮਾਜ ਦੇ ਵਿੱਚ ਰੱਬ ਨਜ਼ਰ ਆਉਣ ਲੱਗ ਗਿਆ, ਸਾਡੇ ਸਾਰੇ ਝਗੜੇ, ਕਿਸੇ ਨੂੰ ਧੋਖਾ ਨਹੀਂ ਦੇਵਾਂਗੇ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਕਿੱਡਾ ਪਿਆਰਾ ਬਚਨ ਹੈ। ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਇਹ ਸੱਚੇ ਪਾਤਸ਼ਾਹ ਸਾਰੇ ਰਿਸ਼ਤਿਆਂ ਦੇ ਵਿੱਚ ਤੂੰ ਹੀ ਤਾਂ ਹੈਗਾ ਹੈ। ਫਿਰ ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕਉ ਬਣ ਆਈ। ਕੈਸੀ ਮੁਹੱਬਤ ਬਣ ਗਈ, ਦੁਨੀਆਂ ਕੈਸੀ ਹੋ ਗਈ। ਸ਼ਬਦ ਆਇਆ ਤੇ ਦੁਨੀਆਂ ਬਦਲ ਗਈ, ਸ਼ਬਦ ਨਿਕਲਿਆ ਤੇ ਦੁਨੀਆਂ ਬਦਲ ਗਈ। ਕਿੱਡਾ ਵੱਡਾ ਫਰਕ ਹੈ। ਮਹਾਰਾਜ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ, ਚਾਲ ਹਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਬਸ ਆਹੀ ਭਗਤਾਂ ਦੀ ਚਾਲ ਹੈ, ਉਹ ਸ਼ਬਦ ਦੇ ਵਿੱਚ ਚੱਲਦੇ ਨੇ, ਉਹ ਗੁਰੂ ਦੀ ਮੱਤ ਦੇ ਵਿੱਚ ਚੱਲਦੇ ਆ। ਇਸ ਕਰਕੇ ਸਤਿਗੁਰੂ ਜੀ ਆਖਦੇ ਨੇ, ਕਹਿੰਦੇ ਭਾਈ ਇਹ ਗ੍ਰਹਿਸਥ ਜਿਹੜਾ ਜੀਵਨ ਹੈ ਇਹ ਬਹੁਤ ਜ਼ਰੂਰੀ ਹੈ, ਬਹੁਤ ਪਵਿੱਤਰ ਹੈ। ਧਨ ਪਿਰ ਇਹ ਨਾ ਆਖੀਅਨ, ਬਹਿਨ ਇਕੱਠੇ ਹੋਏ। ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀਏ ਸੋਏ। ਪਰ ਕਹਿੰਦੇ ਗ੍ਰਹਿਸਥ ਜੀਵਨ ਦੇ ਵਿੱਚ ਸੰਬੰਧ ਚੰਗੇ ਹੋਣੇ ਚਾਹੀਦੇ ਆ, ਸਾਨੂੰ ਇਹਦੀ ਸਮਝ ਆਉਣੀ ਚਾਹੀਦੀ। ਇਸੇ ਕਰਕੇ ਬਾਬੇ ਨੇ ਜਿਹੜੀਆਂ ਚਾਰ ਲਾਵਾਂ ਦਿੱਤੀਆਂ ਨਾ, ਹਰ ਇੱਕ ਲਾਮ ਦਾ ਕੋਈ ਅਰਥ ਹੈ। ਹਰ ਪਹਿਲੜੀ ਲਾਮ ਪਰਵਰਤੀ ਕਰਮ ਦ੍ਰਿੜਾਇਆ ਬਲਰਾਮ ਜੀ। ਉਹ ਲਾਂ ਸਾਨੂੰ ਦੱਸਦੀ ਹੈ, ਉਹ ਪਿਆਰੀ ਲਾਮ ਜਿਹੜੀ ਹੈ ਉਹ ਸਾਡੇ ਅੰਦਰ ਮੁਹੱਬਤ ਪੈਦਾ ਕਰਦੀ ਹੈ। ਸਾਡੇ ਅੰਦਰ ਸੰਸਾਰ ਦੇ ਵਿੱਚ ਅਸੀਂ ਕਿਵੇਂ ਪਰਵਿਰਤ ਹੋਣਾ, ਨਿਰਵਿਰਤ ਨਹੀਂ ਹੋਣਾ, ਸੰਸਾਰ ਤੋਂ ਟੁੱਟਣਾ ਨਹੀਂ, ਸੰਸਾਰ ਦੇ ਵਿੱਚ ਜਾਣਾ ਹੈ। ਹਾਂਜੀ, ਜੇ ਸੰਸਾਰ ਤੋਂ ਹੀ ਭੱਜ ਗਏ, ਜੇ ਮੁਸੀਬਤਾਂ ਤੋਂ ਭੱਜਣਾ ਸ਼ੁਰੂ ਕਰ ਦਿੱਤਾ, ਫਿਰ ਤਾਂ ਸੰਸਾਰ ਖਤਮ ਹੈ। ਅੱਜ ਵੀ ਖਤਮ ਅਤੇ ਕੱਲ੍ਹ ਵੀ ਖਤਮ।
ਅਸਲ ਗ੍ਰਹਿਸਤੀ ਮੁਸ਼ਕਲਾਂ ਦੇ ਨਾਲ ਜੂਝਣ ਵਾਲਾ ਹੈ, ਪਰਵਿਰਤੀ ਕਰਮ। ਇਸੇ ਤਰ੍ਹਾਂ ਦੂਸਰੀ ਲਾਮ ਦੇ ਵਿੱਚ ਸਾਨੂੰ ਪਰਮਾਤਮਾ ਗੁਰੂ ਨਾਲ ਮਿਲਾ ਦਿੰਦਾ, ਗੁਰੂ ਦੇ ਨਾਲ ਸਾਡਾ ਮਿਲਾਪ ਕਰਵਾ ਦਿੰਦਾ। ਤੇ ਤੀਸਰੀ ਲਾਮ ਦੇ ਵਿੱਚ ਫਿਰ ਗੁਰੂ ਸਾਡੇ ਅੰਦਰ ਬਰਾਗ ਪੈਦਾ ਕਰ ਦਿੰਦਾ, ਸੰਸਾਰ ਵਿੱਚ ਰਹਿਣ ਦੀ ਯੋਗਤੀ ਦੇ ਦਿੰਦਾ। ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਇਹ ਪਾਈ ਹੈ। ਵਿਰਾਗ ਤੋਂ ਬਾਅਦ ਫਿਰ ਚੌਥੀ ਲਾਮ ਦੇ ਵਿੱਚ ਸਹਿਜ ਆ ਗਿਆ, ਮਿਲਾਪ ਹੈ। ਪਾਤਸ਼ਾਹ ਕਹਿੰਦੇ, ਕੌਣ ਕਹਿੰਦਾ ਵੀ ਗ੍ਰਸਤ ਜੀਵਨ ਵਿੱਚ ਪਰਮਾਤਮਾ ਨਾਲ ਮਿਲਾਪ ਨਹੀਂ ਹੁੰਦਾ, ਬਲਕਿ ਗ੍ਰਸਤੀ ਸਭ ਤੋਂ ਪਹਿਲਾਂ ਰੱਬ ਨੂੰ ਮਿਲ ਸਕਦਾ ਹੈ, ਕਿਉਂਕਿ ਉਹ ਮੁਸ਼ਕਲਾਂ ਦੇ ਨਾਲ ਜੂਝਣਾ ਸ਼ੁਰੂ ਕਰ ਦਿੰਦਾ ਹੈ। ਅਤੇ ਪਰਮਾਤਮਾ ਖੁਸ਼ ਹੁੰਦਾ ਜਿਹੜੇ ਉਹਦੇ ਹੁਕਮ ਦੇ ਵਿੱਚ ਚੱਲਦੇ ਨੇ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਪਰਮਾਤਮਾ ਉਹਨਾਂ 'ਤੇ ਖੁਸ਼ ਹੁੰਦਾ, ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ। ਪਰ ਸ਼ਰਤ ਇਹ ਹੈ, ਧਨ ਪਿਰ ਇਹ ਨਾ ਆਖੀਏ ਨਾ ਬਹਿਣ ਇਕੱਠੇ ਹੋਏ। ਕਹਿੰਦੇ ਕੇਵਲ ਸਰੀਰਾਂ ਦਾ ਇਕੱਠੇ ਬਹਿਣਾ ਇਹ ਪਤੀ ਪਤਨੀ ਦਾ ਰਿਸ਼ਤਾ ਨਹੀਂ। ਧਨ ਪਿਰ ਇਹ ਨਾ ਆਖੀਏ, ਪਤੀ ਪਤਨੀ ਇਹਨਾਂ ਨੂੰ ਨਾ ਆਖੋ, ਬਹਿਣ ਇਕੱਠੇ ਹੋਏ। ਕੇਵਲ ਇਕੱਠੇ ਬੈਠੇ ਆ ਪਰ ਮਨ ਬੜੇ ਦੂਰ ਆ, ਇੱਕ ਦਾ ਮਨ ਕਿਤੇ ਹੈ ਇੱਕ ਦਾ ਕਿਤੇ ਹੈ। ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀ ਐਸੋਏ। ਕਹਿੰਦੇ ਅਸਲ ਪਤੀ ਪਤਨੀ ਕੌਣ ਹੈ? ਸਰੀਰ ਭਾਵੇਂ ਦੋ ਨੇ ਪਰ ਆਤਮਾ ਇੱਕ ਹੈ। ਇਹ ਵੀ ਇਹੀ ਸੰਬੰਧ ਜੀਵ ਆਤਮਾ ਦਾ ਤੇ ਪਰਮਾਤਮਾ ਦਾ ਹੈ। ਹੁਣ ਅੱਜ ਕੀ ਹੋ ਰਿਹਾ ਹੈ? ਗੁਰੂ ਕਿਤੇ ਬੈਠਾ ਹੈ, ਸਿੱਖ ਕਿਤੇ ਬੈਠਾ ਹੈ। ਭਾਵ ਗੁਰੂ ਕੁਝ ਕਹਿ ਰਿਹਾ ਹੈ ਤੇ ਜਿਹੜਾ ਸਿੱਖ ਹੈ ਉਹ ਸੁਰਤ ਕਰਕੇ ਕੁਝ ਹੋਰ ਹੀ ਕਰੀ ਜਾ ਰਿਹਾ ਹੈ, ਕੁਝ ਹੋਰ ਹੀ ਕਰੀ ਜਾ ਰਿਹਾ ਹੈ। ਸੰਬੰਧ ਕਿੱਥੇ ਬਣਿਆ? ਜੀਵ ਆਤਮਾ ਤੇ ਪਰਮਾਤਮਾ ਦਾ ਸੰਬੰਧ ਨਹੀਂ ਬਣ ਸਕਦਾ, ਕਿਉਂਕਿ ਗੁਰੂ ਵਿਚੋਲਾ ਸੀ। ਗੁਰੂ ਨੇ ਤੇਰੀ ਸੁਰਤ ਨੂੰ ਸ਼ਬਦ ਦੇ ਨਾਲ ਮਿਲਾ ਕੇ ਪਰਮਾਤਮਾ ਨਾਲ ਮਿਲਾ ਦੇਣਾ ਸੀ। ਆ ਦੂਸਰੀ ਲਾਮ ਦੇ ਵਿੱਚ ਤੈਨੂੰ ਨਾਮ ਦੀ ਦਾਤ ਉਹਨੇ ਬਖਸ਼ਣੀ ਸੀ, ਗੁਰੂ ਨੇ ਤੈਨੂੰ ਬਰਾਗ ਵਿੱਚ ਲੈ ਕੇ ਜਾਣਾ ਸੀ। ਗੁਰੂ ਨੇ ਤੇਰੀ ਸੁਰਤ ਨੂੰ ਸੰਸਾਰ ਵਿੱਚ ਰਹਿੰਦੇ ਆ ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੇ ਸੰਨ ਹੈ, ਤੇਰੀ ਸੁਰਤ ਨੂੰ ਸ਼ਬਦ ਦੇ ਨਾਲ ਜੋੜਨਾ ਸੀ। ਜਿਵੇਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਰਹਿ ਕੇ ਅਪਿੱਜ ਰਹਿੰਦਾ ਹੈ, ਜਿਵੇਂ ਮਰਗਈ ਪਾਣੀ ਦੇ ਵਿੱਚ ਤੈਰਦੀ ਹੈ ਪਰ ਆਪਣੇ ਖੰਭਾਂ ਨੂੰ ਭਿੱਜਣ ਨਹੀਂ ਦਿੰਦੀ, ਕਮਲ ਦਾ ਫੁੱਲ ਖਿੜਿਆ ਰਹਿੰਦਾ, ਜੜ੍ਹਾਂ ਭਾਵੇਂ ਚਿੱਕੜ ਦੇ ਵਿੱਚ ਨੇ ਪਰ ਉਹ ਖਿੜਿਆ ਹੈ ਅਸਮਾਨ ਦੇ ਵਿੱਚ। ਇਸ ਤਰ੍ਹਾਂ ਭਾਈ ਇਹ ਜਿਹੜਾ ਗ੍ਰਸਥ ਜੀਵਨ ਹੈ ਇਹਦੀ ਬੜੀ ਵੱਡੀ ਮਹਾਨਤਾ ਹੈ। ਇਸੇ ਕਰਕੇ ਸਾਡੇ ਗੁਰੂ ਸਾਹਿਬਾਨ ਸਾਰੇ ਗ੍ਰਸਥੀ ਹੋਏ ਨੇ, ਕੇਵਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਛੱਡ ਕੇ, ਕਿਉਂਕਿ ਉਹਨਾਂ ਦੀ ਆਰਜਾ ਬਹੁਤ ਛੋਟੀ ਸੀ। ਜਿਸ ਵਕਤ ਸੱਚਖੰਡ ਪਿਆਨਾ ਕਰ ਗਏ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਬਾਕੀ ਸਾਰੇ ਗੁਰੂ ਗ੍ਰਸਥੀ ਹੋਏ ਆ। ਅਤੇ ਮੈਂ ਬੇਨਤੀ ਕਰ ਰਿਹਾ ਸੀ ਅੱਜ ਗੁਰੂ ਅਰਜਨ ਦੇ ਪਾਤਸ਼ਾਹ ਜਿਨ੍ਹਾਂ ਦਾ ਪਿਆਰਿਓ ਵਿਆਹ ਪੁਰਬ ਇਹਨਾਂ ਦਿਨਾਂ ਦੇ ਵਿੱਚ ਮਨਾਇਆ ਜਾਂਦਾ ਹੈ। ਬੈਲਗਿਆ ਨਗਰ ਹੈ, ਉਸ ਧਰਤੀ 'ਤੇ ਵੀ 18, 19 ਤੇ 20 ਹਾੜ੍ਹ ਨੂੰ ਸਮਾਗਮ ਹੁੰਦੇ ਆ। 21, 22 ਤੇ 23 ਹਾੜ੍ਹ ਨੂੰ ਫਿਰ ਮਾਓ ਸਾਹਿਬ ਦੀ ਧਰਤੀ, 1546 ਸੰਮਤ ਨੂੰ ਸਤਿਗੁਰੂ ਜੀ ਦਾ ਇਹ ਵਿਆਹ ਪੁਰਬ ਸੀ ਅਤੇ 23 ਹਾੜ੍ਹ ਦਾ ਸਮਾਂ ਸੀ। ਅਤੇ ਹਰ ਸਾਲ ਸਤਿਗੁਰੂ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਧੰਨ ਧੰਨ ਮਾਤਾ ਗੰਗਾ ਜੀ, ਜਿਨ੍ਹਾਂ ਦੇ ਨਾਲ ਸਤਿਗੁਰੂ ਜੀ ਦਾ ਆਨੰਦ ਕਾਰਜ ਮਾਓ ਸਾਹਿਬ ਦੀ ਧਰਤੀ 'ਤੇ ਹੋਇਆ ਹੈ। ਕੱਲ੍ਹ ਨੂੰ ਆਪਾਂ ਵਿਚਾਰ ਕਰਾਂਗੇ ਜੇ ਸਮਾਂ ਬਣਿਆ, ਜਿਸ ਤਰ੍ਹਾਂ ਸਤਿਗੁਰੂ ਜੀ ਦਾ ਹੁਕਮ ਹੋਇਆ, ਕਿਉਂਕਿ ਸਾਰੇ ਗੁਰੂ ਸਾਹਿਬਾਨ ਗੁਰੂ ਨਾਨਕ ਸਾਹਿਬ ਗ੍ਰਸਥੀ ਹੋਏ ਅਤੇ ਸੁਲਤਾਨਪੁਰ ਲੋਧੀ ਤੋਂ ਬਰਾਤ ਬਟਾਲੇ ਦੀ ਧਰਤੀ 'ਤੇ ਪਹੁੰਚਦੀ ਹੈ। ਅੱਜ ਵੀ ਨਗਰ ਕੀਰਤਨ ਵਿਆਹ ਪੁਰਬ ਦੇ ਸੰਬੰਧ ਵਿੱਚ ਸਜਾਇਆ ਜਾਂਦਾ, ਕਿਉਂਕਿ ਉਸ ਧਰਤੀ 'ਤੇ ਦਾਸ ਦੀ ਸੇਵਾ ਲੱਗੀ ਹੈ ਪਿਛਲੇ 25-26 ਸਾਲਾਂ ਤੋਂ। ਇਸੇ ਤਰ੍ਹਾਂ ਹੋਰ ਵੀ ਗੁਰੂ ਸਾਹਿਬਾਨਾਂ ਦੇ ਜਿਹੜੇ ਵਿਆਹ ਪੁਰਬ ਨੇ ਉਹ ਮਨਾਏ ਜਾਂਦੇ ਆ। ਇਸੇ ਬਟਾਲੇ ਦੀ ਧਰਤੀ 'ਤੇ ਬਾਬਾ ਗੁਰਦਿੱਤਾ ਜੀ, ਉਹਨਾਂ ਦੀ ਬਰਾਤ ਵੀ ਗਈ ਸੀ, ਉਹਨਾਂ ਦੇ ਸਹੁਰੇ ਵੀ ਇੱਥੇ ਸਨ।
ਗੁਰੂ ਤੇਗ ਬਹਾਦਰ ਸਾਹਿਬ ਦਾ ਵਿਆਹ ਪੁਰਬ ਮਨਾਇਆ ਜਾਂਦਾ ਹੈ, ਇਹ ਕਰਤਾਰਪੁਰ ਜਲੰਧਰ ਦੇ ਲਾਗੇ ਇੱਥੇ ਮਨਾਇਆ ਜਾਂਦਾ ਹੈ। ਫਿਰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਵਿਆਹ ਪੁਰਬ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਵਿਆਹ ਪੁਰਬ, ਜਿਸ ਵਕਤ ਬੀਬੀ ਭਾਨੀ ਜੀ ਦੇ ਨਾਲ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਮਹਾਰਾਜ ਜੀ ਦੇ ਆਨੰਦ ਕਾਰਜ ਹੋਏ ਆ। ਫਿਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਵਿਆਹ ਪੁਰਬ ਮਨਾਇਆ ਜਾਂਦਾ, ਡੱਲਾ ਨਗਰ ਹੈ ਸੁਲਤਾਨਪੁਰ ਲੋਧੀ ਦੇ ਬਿਲਕੁਲ ਲਾਗੇ। ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਜਿਹੜੀ ਬਰਾਤ ਹੈ, ਜਿਹੜੀ ਜੰਝ ਸੀ, ਇਹ ਗੁਰੂ ਕੇ ਮਹਿਲ ਅੰਮ੍ਰਿਤਸਰ ਦੀ ਧਰਤੀ ਤੋਂ ਚੱਲਦੀ ਹੈ, ਤੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਬਰਾਤ ਹੈ, ਗੁਰੂ ਅਰਜਨ ਦੇ ਮਹਾਰਾਜ ਜੀ ਦਾ ਜੋ ਸਾਹਿਬਜ਼ਾਦਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਦੀ ਬਰਾਤ ਵੀ ਇੱਥੋਂ ਹੀ ਚੱਲੀ ਸੀ। ਅਤੇ ਜਿੱਦਣ ਬਾਬੇ ਗੁਰਦਿੱਤੇ ਦਾ ਵਿਆਹ ਹੋਇਆ, ਉਹਨਾਂ ਦੀ ਬਰਾਤ ਉਹ ਵੀ ਇਹ ਗੁਰੂ ਕਾ ਮਹਿਲ ਅੰਮ੍ਰਿਤਸਰ ਦੀ ਧਰਤੀ ਤੋਂ ਚੱਲੀ ਸੀ ਜਦੋਂ ਬਟਾਲੇ ਗਏ ਆ। ਬੜੇ ਵੱਡੇ ਕਾਰਜ ਸਤਿਗੁਰੂ ਜੀ ਨੇ ਗੁਰੂ ਕੇ ਮਹਿਲ ਅੰਮ੍ਰਿਤਸਰ ਦੀ ਧਰਤੀ 'ਤੇ ਕੀਤੇ ਆ। ਅਤੇ ਪਿਆਰਿਓ, ਗੁਰੂ ਅਰਜਨ ਦੇ ਪਾਤਸ਼ਾਹ ਜਿਨ੍ਹਾਂ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਧੰਨ ਧੰਨ ਮਾਤਾ ਗੰਗਾ ਜੀ, ਕਿਉਂਕਿ ਅਸੀਂ ਉਹਨਾਂ ਇਲਾਕਿਆਂ ਦੇ ਵਿੱਚ ਮਾਤਾ ਗੰਗਾ ਜੀ ਦੇ ਨਾਂ 'ਤੇ ਖਾਸ ਕਰਕੇ ਧੀਆਂ ਵਾਸਤੇ ਕੈਂਪ ਵੀ ਲਾਏ। ਅੱਜ ਤੋਂ 6-7 ਸਾਲ ਪਹਿਲਾਂ ਦੀ ਗੱਲ ਹੈ, ਪੁਆਧੜਾ ਨਗਰ ਹੈ, ਉੱਥੇ ਵੀ ਕਾਲਜ ਹੈ, ਉੱਥੇ ਵੀ ਦਾਸ ਨੇ ਬੱਚੀਆਂ ਦਾ ਕੈਂਪ ਲਾਇਆ ਸੀ, ਕਿਉਂਕਿ ਅੱਜ ਦੀ ਇਸਤਰੀ ਨੂੰ ਪਤਾ ਲੱਗੇ ਵੀ ਮਾਤਾ ਗੰਗਾ ਜੀ ਦਾ ਜੀਵਨ ਕੈਸਾ ਸੀ, ਮਾਤਾ ਸੁਲੱਖਣੀ ਜੀ ਦਾ ਜੀਵਨ। ਅਸੀਂ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਹਾਂ, ਪਰ ਮਾਤਾ ਸੁਲੱਖਣੀ ਜੀ ਦੀ ਗੱਲ ਬਹੁਤ ਘੱਟ ਹੁੰਦੀ ਹੈ। ਮਾਤਾ ਖੀਵੀ ਜੀ ਦਾ ਜੀਵਨ ਕੈਸਾ ਸੀ, ਬੀਬੀ ਅਮਰੋ ਮਾਤਾ ਖੀਵੀ ਦੀ ਜਿਹੜੀ ਧੀ ਹੈ, ਉਹਨਾਂ ਦਾ ਜੀਵਨ ਕੈਸਾ ਸੀ, ਇਹ ਬੜੀ ਜ਼ਰੂਰੀ ਹੈ ਅੱਜ ਗੱਲ ਕਰਨੀ, ਫਿਰ ਹੀ ਸਾਡੀ ਧੀਆਂ ਸਾਡੇ ਬੱਚਿਆਂ ਨੂੰ ਪਤਾ ਲੱਗੇਗਾ ਸਾਡਾ ਵਿਰਸਾ ਕੀ ਹੈ। ਬੀਬੀ ਅਮਰੋ, ਮਾਤਾ ਖੀਵੀ ਜਿਹੜੀ ਮਾਂ ਸੀ ਬੀਬੀ ਅਮਰੋ ਦੀ, ਹੁਣ ਇਤਿਹਾਸ ਪੜ੍ਹੀਏ ਵੀ ਬੀਬੀ ਅਮਰੋ ਇੱਕ ਨੌਂ ਦੇ ਰੂਪ ਵਿੱਚ ਬਾਣੀ ਪੜ੍ਹਦੀ ਹੈ ਅਤੇ ਸਹੁਰੇ ਦਾ ਜੀਵਨ ਬਦਲ ਗਿਆ, ਭਾਈ ਅਮਰਦਾਸ ਗੁਰੂ ਵਾਲਾ ਬਣ ਗਿਆ। ਇਹ ਬੀਬੀ ਅਮਰੋ ਬਾਣੀ ਪੜ੍ਹਦੀ ਸੀ ਉਸ ਬਾਣੀ ਦੇ ਸਦਕਾ, ਅਤੇ ਧੰਨ ਹੈ ਮਾਤਾ ਗੰਗਾ ਜੀ ਜਿਨ੍ਹਾਂ ਦੇ ਜੀਵਨ ਦੇ ਸੰਬੰਧ ਵਿੱਚ ਅਸੀਂ ਮਾਉ ਸਾਹਿਬ ਦੀ ਧਰਤੀ 'ਤੇ ਸਕੂਲਾਂ ਕਾਲਜਾਂ ਦੇ ਵਿੱਚ ਕੈਂਪ ਲਾਏ। ਪੁਆਧੜਾ ਨਗਰ ਹੈ, ਸੰਘ ਢੇਸੀਆਂ ਇਲਾਕਾ, ਫਲੌਰ ਦਾ ਜਿੰਨਾ ਵੀ ਇਲਾਕਾ ਹੈ, ਅੱਜ ਲੋੜ ਹੈ ਉਹਨਾਂ ਮਾਵਾਂ ਨੂੰ ਚੇਤੇ ਕਰੀਏ, ਉਸ ਵਿਰਸੇ ਨੂੰ, ਉਸ ਇਤਿਹਾਸ ਨੂੰ ਯਾਦ ਕਰੀਏ। ਸੋ ਬਹੁਤ ਧੰਨਵਾਦ ਹੈ ਆਪ ਸੰਗਤਾਂ ਦਾ ਜਿਨ੍ਹਾਂ ਨੇ ਬੜੇ ਅਦਬ ਅਤੇ ਪਿਆਰ ਸਹਿਤ ਹਾਜ਼ਰੀ ਭਰੀ ਹੈ। ਆਓ ਕੱਲ੍ਹ ਦੇ ਸਮੇਂ ਫਿਰ ਇਤਿਹਾਸ ਦੀ ਸਾਂਝ ਪਾਵਾਂਗੇ। ਸੰਗਤਾਂ ਨੂੰ ਬੇਨਤੀ ਹੈ ਭਾਈ ਸਮੂਹ ਮਾਈ ਭਾਈ ਸਮੇਂ ਸਿਰ ਪਹੁੰਚ ਕੇ ਲਾਹ ਪ੍ਰਾਪਤ ਕਰਿਆ ਕਰੀਏ। ਸਤਿਗੁਰੂ ਜੀ ਨੇ ਜੋ ਇਹ ਸੇਵਾ ਕੁਝ ਦਿਨਾਂ ਵਾਸਤੇ ਬਖਸ਼ਿਸ਼ ਕੀਤੀ ਹੈ, ਕੱਲ੍ਹ ਅਤੇ ਪਰਸੋਂ ਦੋ ਦਿਨ ਹੋਰ ਕਥਾ ਦੀ ਸੇਵਾ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਭਾਈ ਜ਼ਰੂਰ ਸਮੇਂ ਸਿਰ ਪਹੁੰਚਿਆ ਕਰੋ। ਦੇਖੋ ਦਾਸ ਕਿੱਥੋਂ ਆਇਆ, ਕਈ ਸਮੁੰਦਰ ਲੰਘ ਕੇ ਆਈਦਾ ਹੈ, ਠੀਕ ਹੈ ਹੁਣ ਤਾਂ ਜਹਾਜ਼ ਆ ਗਏ, ਪਰ ਬੜੇ ਲੰਬੇ ਸਮੇਂ ਬਾਅਦ ਪਹਿਲੀ ਵਾਰ ਇਸ ਧਰਤੀ 'ਤੇ ਆਉਣ ਦਾ ਮੌਕਾ ਮਿਲਿਆ। ਹੋਰ ਭਾਵੇਂ ਕੈਨੇਡਾ ਦੀ ਧਰਤੀ 'ਤੇ ਕਈ ਵਾਰ ਪਹਿਲਾਂ ਵੀ ਆਏ ਹਾਂ, ਪਰ ਜ਼ਿਆਦਾਤਰ ਮੈਂ ਪੰਜਾਬ ਦੀ ਧਰਤੀ 'ਤੇ ਜਾਂ ਵੱਖ ਵੱਖ ਜਿਹੜੇ ਉੱਥੇ ਪ੍ਰਾਂਤ ਨੇ ਉੱਥੇ ਬੱਚਿਆਂ ਦੇ ਕੈਂਪ ਲਾਈਦੇ ਆ, ਸ਼ਿਕਲੀਗੜ ਬੰਜਾਰੇ ਪਰਿਵਾਰਾਂ ਦੇ ਵਿੱਚ ਵੀ ਮੈਂ ਜਾਂਦਾ। ਬੱਚੇ ਨੌਜਵਾਨ ਜਿਨ੍ਹਾਂ ਤੱਕ ਅੱਜ ਸਾਡਾ ਪ੍ਰਚਾਰਕ ਨਹੀਂ ਪਹੁੰਚ ਰਿਹਾ, ਕਿਉਂਕਿ ਅੱਜ ਸਾਡੀ ਮਲਕ ਭਾਗਵਾਂ ਦੇ ਨਾਲ ਯਾਰੀ ਬਹੁਤ ਹੈ, ਮੈਨੂੰ ਮਾਫ਼ ਕਰਿਓ, ਪਰ ਭਾਈ ਲਾਲੋ ਦੇ ਘਰੇ ਜਾਣ ਨੂੰ ਕੋਈ ਤਿਆਰ ਨਹੀਂ। ਜਿਹੜੀਆਂ ਗਰੀਬ ਬਸਤੀਆਂ ਨੇ, ਡੋਰ ਟੂ ਡੋਰ ਘਰ ਘਰ ਅੰਦਰ ਜਾ ਕੇ ਲਿਟਰੇਚਰ ਦੇਣਾ, ਉਹਨਾਂ ਨਾਲ ਤਾਲਮੇਲ ਬਣਾਉਣਾ, ਇਹ ਸਾਰੀ ਸੇਵਾ ਸਤਿਗੁਰੂ ਜੀ ਲੈ ਰਹੇ ਆ। ਬੱਚਿਆਂ ਦੀਆਂ ਖੇਡਾਂ ਕਰਵਾਉਣੀਆਂ, ਬੱਚਿਆਂ ਦੇ ਪਰਸਨੈਲਿਟੀ ਡਿਵੈਲਪਮੈਂਟ ਕੈਰੀਅਰ ਗਾਈਡੈਂਸ ਸੰਬੰਧੀ ਕੈਂਪ ਵਰਕਸ਼ਾਪਸ ਲਾਉਣੀਆਂ। ਸੋ ਸਤਿਗੁਰੂ ਜੀ ਨੇ ਜੋ ਇੱਥੇ 2-4 ਦਿਨ ਦੀ ਸੇਵਾ ਬਖਸ਼ੀ ਹੈ, ਆਪ ਸੰਗਤਾਂ ਨੂੰ ਬੇਨਤੀ ਭਾਈ ਸਹਿਯੋਗ ਕਰੋ, ਕੱਲ੍ਹ ਨੂੰ ਵੀ ਸਮੇਂ ਸਿਰ ਪਹੁੰਚਣ ਦਾ ਯਤਨ ਕਰਿਓ, ਹੋਰ ਵੀ ਸੰਗਤਾਂ ਨੂੰ ਲੈ ਕੇ ਆਓ। ਭੁੱਲ ਚੁੱਕ ਦੀ ਖਿਮਾ ਕਰਨੀ ਜੀ, ਬਹੁਤ ਬਹੁਤ ਧੰਨਵਾਦ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਰਹਿਮਤ ਕੀਤੀ ਹੈ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਨ ਆਈਆਂ ਸ਼ਬਦੋਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਹੈ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜੀ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਧਾਰੀ ਆ ਪੰਚ ਦੂਤ ਉਦਵਸ ਕੀਤੇ ਕਾਲ ਕੰਟ ਕਉ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹ ਸੁਖੋਵਾ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੌਂਤੇ ਪਣੀਤ ਕਹਿਤੇ ਪਵਿੱਤ ਸਤਿਗੁਰ ਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੌਂਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਠ ਮਹੱਲਾ ਪੰਜਵਾ। ਗੁਰ ਕਾ ਸ਼ਬਦ ਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਲਾਗਾ ਜਮ ਲੱਜੈ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਮੈਂ ਮਲ। ਪੂਰਨ ਪੁਰਖ ਵਧਾਤਾ ਰਹਾਉ ਨਾਨਕ ਪ੍ਰਭ ਅਵਨਾਸੀ। ਤਾਂ ਕਿਸੇ ਮੰਗਰਤੀ ਜਾਸੀ, ਅਨੰਤ ਕਿਰੇ ਤੇਰੇ ਦਾਸਾ, ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ। ਤਾਤੀ ਵਾਹੁਣ ਲੱਗਈ ਪਾਰ ਬ੍ਰਹਮ ਸਰਣ ਆਈ। ਚੌਗਿਰਦ ਹਮਾਰਾ ਰਾਮ ਕਰ, ਦੁੱਖ ਲੱਗਿਆ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਰਾਮ ਨਾਮ ਔਖਾ ਦੀਆਂ ਇਕਲ ਵਿਲਾਈ, ਰਾਖ ਲਈ ਰੱਖਣ ਹਾਰ ਸਭੇ ਆਦਿ ਮਟਾਈ। ਕਹੋ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਸਲੋਕੋ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤੋ। ਨਾ ਹੋਣਾ ਤੂੰ ਨਾ ਚਟੈ ਨਿਤ ਨਾ ਜਾਇਓ ਦੂਤੋ। ਸਲੋਕ ਮਹੱਲਾ ਪੰਜਵਾ। ਮਨ ਮੈਂ ਚਿੱਤ ਵੋ ਚਿੱਤ ਬਣੀ ਉਦਮ ਕਰੋ ਨੀਤ। ਹਰ ਕੀਰਤਨ ਕਾ ਆਹਾਰੋ ਹਰ ਦੇਹ ਨਾਨਕ ਮੀਤ। ਸੋਹਿਲਾ ਰਾਗੌੜੀ ਦੀਪੀ ਮਹੱਲਾ ਪਹਿਲਾ।

ਦੇਹੋ ਸੱਜਣ ਅਸੀਸੜੀਆ ਜਹੋਵੈ ਸਰਬ ਸਿਓ ਮੇਲ ਕਰ ਕਰ ਇਹੋ ਪਹੁੰਚਾ ਸਦੜ ਨਿਤ ਪਵਾਨਾ ਸਦਣ ਹਾਰਾ ਸਿਮਰੀਐ ਨਾਨਕ ਸਿਧੇ ਅਵਨ ਰਾਗਾ ਸਾ ਮੁਹੱਲਾ ਪਹਿਲਾ ਛਿਆ ਘਰ ਛਿ ਗੁਰ ਛਿ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਤ ਹੋਏ ਵਡਾਈ ਤੋਇ ਰਹਾਉ ਜਿਸਮੋਇ ਚੱਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜੇ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜੰਤ ਮੋਤੀ ਧੂਪ ਮਾਲਿਆਂ ਲੋਕ ਕਵਨ ਚਵਨ ਕਰੇ ਸਗਲ ਬਨ ਰਾਏ ਫੁਲੰਤ ਜੋਤੀ

ਰਤਨ ਨਾਇਕ ਤੋਹੀ ਸਹਸ ਪਦ ਵਿਮਲ ਨਾਨਕ ਪਦ ਗੰਧਨ ਸਹਸਰ ਗੰਧ ਚਲਤ ਮੋਹੀ ਸਾਮਹਿ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਾਮਹਿ ਚਾਨਣ ਹੋਏ ਗੁਰ ਸਾਖੀ ਜੋਤ।

ਦਿਲੋਂ ਬਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੰ ਕੋ ਹੋਏ ਜਾ ਤੇ ਤੇਰਾ ਨਾ ਵਾਸਾ ਰਾਗਾਉੜੀ ਪੂਰਬੀ ਮਹੱਲਾ ਤੁਠਾ ਕਾਮ ਕ੍ਰੋਧ ਨਗਰ ਬਹੁ ਭਰਿਆ ਮੇਰੇ ਸਾਧੂ ਖੰਡਲ ਖੁੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲ ਮੰਡਲ ਮੰਡਾ ਹੈ ਕਰ ਸਾਧੂ ਪੰਜਲੀ ਪੁੰਨ ਵੱਡਾ ਹੈ ਕਰ ਡੰਡਾਉਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਰਸਾਦ ਨ ਜਾਣਿਆ ਤਿੰਨੇ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚਲੈ ਚੁਬਹਿ ਦੁੱਖ ਪਾਵਹਿ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮਣ ਦਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤਨ ਕੀ ਵੇਲਾ ਕੀਹਾ ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ

Ayo, kita jam ini.

ഗോർ ബെനസോർ

ਤੁਧ ਡਿੱਠੇ ਸੱਚੇ ਪਾਤਸ਼ਾਹ ਬਲ ਜਨਮ ਜਨਮ ਦੀ ਕੱਟੀ ਐ।

ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹੋ। ਵਾਹਿਗੁਰੂ ਜੀ ਟੋਡੀ ਮਹੱਲਾ ਪੰਜਵਾਂ।

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾ ਰਹਾ ਲਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਾਹਿਸ ਸਿਆਣਪਾਂ ਲੱਖ ਹੋਈ ਤੱਕ ਨ ਚੱਲਾ ਨਾਲ ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੈ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹੇ ਅਜਾਈ ਹੁਕਮੀ ਹੋਵਣ ਜੀ ਹੁਕਮ ਲੈ ਵੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਆ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੁਮ ਕਹਿ ਨਾ ਕੋਈ ਗਾਵੇ ਕੋ ਤਾੜ ਹੋਵੇ ਕਿਸੈ ਤਾੜੂ ਗਾਵੇ ਕੋ ਦਾਤੂ ਜਾੜੇ ਦੀ ਸਾੜੂ ਗਾਵੇ ਕੋ ਗੁਣ ਵਡਿਆਈ ਆਚਾਰੂ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੀ ਤਨਖੇ ਗਾਵੇ ਕੋ ਜੀ ਲੈ ਪਰਦੇਹ ਗਾਵੇ ਕੋ ਜਾਪੈ ਦਿਸਾ ਦੂਰ ਗਾਵੇ ਕੋ ਵਿਖਾ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਟੋਟ ਟੋਟ ਕਥ ਕਥ ਕਥੀ ਕੋਟੀ ਕੋਟੀ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਕਾਹੀ ਕਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਗੁਰੂ ਸਾਹਿਬ ਪ੍ਰਵਾਹੁ ਸਾਚਾ ਸਾਹਿਬ ਸਚ ਨਾਈ ਭਾਖੇ ਆਪਹੋ ਪਾਰ ਆਖੇ ਮੰਗੈ ਦੇਹ ਦੇਹ ਦਾਤ ਕਰੇ ਦਾਤਾਰੂ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮਹਾ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰੂ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾੜੀਐ ਸਭ ਆਪੇ ਸਚਿਆਰੂ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਸੁ ਘਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹੇ ਅਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੀ ਕੇ ਨਾਈ ਕਰੀ ਜੇਤੀ ਸਿਰ ਟੋ ਪਾਈ ਵਿਕਾ ਬਿਨ ਕਲਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਜੇ ਜੁਗਚਾਰੀ ਯਾਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲਾ ਸਭ ਕੋਈ ਚੰਗਾ ਨਾ ਉਰਖਾਏ ਕਾ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨੂੰ ਪੁੱਛੈ ਕੇ ਕੀਟਾ ਅੰਦਰ ਕੀਟ ਘਾਟ ਦੋਸੀ ਦੋਸਤ ਹੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਜਹੀ ਜੇ ਤਿਸ ਗੁਣ ਕੋਈ ਕਰੇ ਸੁੜਿਆ ਸਿੱਧ ਪੀਰ ਸੁਰਨਾਥ ਸੁੜਿਆ ਧਰਤ ਬਲੇ ਆਕਾਸ਼ ਸੁਣਿਆ ਦੀਪ ਲੋਕ ਪਾਤਾਲੋ ਸੁਣਿਆ ਪੋਹਿਨ ਸਕੈ ਕਾਲੋ ਨਾਨਕ ਭਗਤ ਅਸਤਵ ਗਾਸੋ ਸੁਣਿਆ ਦੂਪ ਪਾਪ ਕਰਨਾਸੋ ਸੁਣਿਆ ਈਸ਼ਰ ਵਰਮਾ ਇੰਦੋ ਸੁਣਿਆ ਮੁਕਸਾਲਾ ਹਨੁਮੰਦ ਸੁਣਿਆ ਈਸ਼ਰ ਵਰਮਾ ਇੰਦੋ ਸੁਣਿਆ ਮੁਕਸਾਲਾ ਹਨੁਮੰਦ ਸੁਣਿਆ ਜੋਗ ਜੁਗਰ ਤਨ ਭੇਦੋ ਸੁਣਿਆ ਅਨੁਸਾਸਤ ਸਿਮਰਤ ਵੇਦੋ ਨਾਨਕ ਭਗਤ ਅਸਤਵ ਗਾਸੋ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅੜਸੜ ਕਾ ਸਿਧਾਨ ਸੁਣਿਆ ਪਰ ਪ੍ਰਭਾਵ ਬਾਣ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤ ਅਸਤਵ ਗਾਸੂ ਸੁਣਿਆ ਦੁੱਖ ਪਾਪ ਕਾ ਨਾਸੂ ਸੁਣਿਆ ਇਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਅਸ ਗਾਹੋ ਨਾਨਕ ਭਗਤ ਅਸਤਵ ਗਾਸੂ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਕਾਗਤ ਕਲਮ ਨਾ ਲਿਖਣ ਹਾਰ ਮੰਨੇ ਕਾਵੈ ਕਰਨ ਵਿਚਾਰ ਕਰਤੇ ਕਾ ਕਰਣਾ ਨਾ ਸਮਾਰ ਨੂੰ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਕਾਗਤ ਕਲਮ ਲਿਖਣ ਹਾਰ ਮੰਨੇ ਕਾਵੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ
ਮੰਨੈ ਮੋਹਿ ਚੋਟਾਂ ਨਾ ਖਾਈ, ਮੰਨੈ ਜਮ ਕੈ ਸਾਥ ਨ ਜਾਈ, ਅਸਾ ਨਾਮ ਨਿਰੰਜਨ ਹੋਏ, ਜੇ ਕੋ ਮਰ ਜਾਣਾ ਮਨ ਕੋਏ। ਮੰਨੈ ਮਾਰਗ ਟਾਗ ਨ ਪਾਈ, ਮੰਨੈ ਪਤ ਸੁਮ ਪ੍ਰਗਟ ਜਾਈ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਅਸਾ ਨਾਮ ਨਿਰੰਜਨ ਹੋਏ, ਜੇ ਕੋ ਮਰ ਜਾਣਾ ਮਨ ਕੋਏ। ਮੰਨੈ ਪਾਵੈ ਮੁਖ ਦੁਆਰ, ਮੰਨੈ ਪਰਵਾਰ ਸਾਧਾਰ, ਮੰਨੈ ਤਰਾਇ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੁਮਣ ਜਾਣੈ ਮਨ ਕੋਈ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦੁਰਗਹਿ ਮਾਨ, ਪੰਚੇ ਸੋਹਹਿ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਣੈ ਨਾਹੀ ਸੰਭਾਰ, ਧੌਲ ਧਰਮ ਦਇਆ ਕਾ ਭੂਤ, ਸੰਤੋਖ ਤਾ ਪ੍ਰਕਿਆ ਜਨ ਸੂਤ, ਜੇ ਕੋ ਬੁੱਝੈ ਹੋ ਵਸਤਿਆਰ, ਧਵਲੈ ਉੱਪਰ ਕੀਤਾ ਪਹਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰਤ ਲੈ ਕਮਜ਼ੋਰ, ਜੀਵ ਜਾਤ ਰੰਗਾ ਕੇ ਨਾਭ, ਸਭਨਾ ਲਿਖਿਆ ਬੜੀ ਕਲਾਮ, ਇਹੋ ਲੇਖਾ ਲਿਖ ਜਾਣਾ ਕੋਈ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਣ ਸਵਾਲੇ ਹਰੂਪ, ਕੀਤੀ ਜਾਤ ਜਾਣਾ ਕੌਣ ਕੋਤਾਉ, ਕੀਤਾ ਪਸਾਵੇ ਕੋ ਕਵਾਉ, ਤਿਸਤੇ ਹੋਏ ਲੱਕ ਦਰਿਆਓ, ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਰੜਾ ਹੈ ਹਰਦਾ, ਅਸੰਖ ਭਗਤ ਮੁੰਡਿਆਂ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਪਕਸਾਰ, ਅਸੰਖ ਮੁੱਲ ਵਿਲਾਇ ਤਾਰ, ਕੁਦਰਤ ਕਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਮੁਰਕਰ ਜਾਹੇ ਜੋਰ, ਸੰਘ ਗਲਵੜ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਸੰਘ ਕੂੜਿਆਰ ਕੂੜੇ ਪ੍ਰਾਹੇ, ਸੰਖ ਮਲੇਸ਼ਮਰ ਪਖਾਹੇ, ਸੰਖ ਨਿੰਦਕ ਸਿਰ ਕਰਾਹੇ ਭਾਰ, ਨਾਨਕ ਨੀਚ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰੂ, ਅਸੰਖ ਨਾਵੂ ਅਸੰਖ ਥਾਵੂ, ਅਗਮ ਅਗਮ ਅਸੰਖ ਲੋ, ਅਸੰਖਾ ਹਸਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਕਰਾਸ ਸੰਯੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜੇ ਪਰਮਾਹੇ ਤਿਪਤੀ ਪਾਹੇ, ਜੇਤਾ ਕੀਤਾ ਤੇਤਾ ਨਾਉ, ਬਿਨ ਨਾਵੈ ਨਾਹੀ ਕੋਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹਿ, ਪਾਣੀ ਧੋਤਾ ਉੱਤਰ ਸੋਖੇ, ਮੋਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰੁਣਾ ਲਿਕਲਾ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ, ਜਾਵੋ ਤੀਰ ਤਪ ਦਇਆ ਦਾਦਾ ਨੋ, ਜੀ ਕੋ ਪਾਵੈ ਤਿਲਕਾ ਮਾਲ, ਸੁਣੇ ਅਮਨੇ ਅਮਨ ਕੀਤਾ ਭਾਉ, ਅੰਤਰ ਗਾਤੀ ਤਮਲ ਨਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨ ਹੋਏ, ਸਵਾਸਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਹਿਬ ਤੀ ਬਾਹ, ਕਵਣ ਜਿਤ ਹੋਵਾ ਆਕਾਰ, ਵੇਲ ਨਾ ਪਾਈਆ ਪੰਡਤੀ ਜੀ ਹੋਵਾ, ਲਿਖ ਪੁਰਾਣ ਵਕਤ ਨਾ ਪਾਇਓ ਕਾਦੀ, ਅੱਜ ਲਿਖਣ ਲਿਖ ਕੁਰਾਣ, ਥਿਤ ਵਾਰ ਨਾ ਜੋਗੀ ਜਾਣਾ, ਰਤ ਬਾਹੁ ਨਾ ਕੋਈ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣਾ ਸੋਈ, ਕਿਵ ਕਰੇ ਆਖਾ ਕਿਵ ਸਾਲਾ ਹੀ, ਕਿਵਰ ਨਿਕ ਵਜਾਣਾ, ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੀ ਕੋ ਆਪੋ ਜਾਣਾ, ਅੱਗਾ ਗਿਆ ਨਾ ਸੋ ਹੈ, ਭਾ ਤਾਲਾ ਪਾ ਤਾਲ ਲੱਖ, ਆਗਾ ਸਾ ਆਗਾ ਸੋੜਕ ਓੜਕ ਭਾਲ ਤੱਕੇ, ਵੇਦ ਕਹਿਣ ਗਵਾਤ, ਸਹਿਸ ਅਠਾਰਾ ਕਹਿਣ ਤੇ ਬਾਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖਿਆ ਲੇਖਾ ਹੋ ਬਿਨਾਸੋ, ਨਾਨਕ ਵੱਡਾ ਕੀ ਆਪੇ ਜਾਣਾ, ਆਪ ਸਾਲਾਹੀ ਸਾਲਾਹੇ ਤੀ ਸੁਰਤ ਨ ਪਾਈਆ, ਨਦੀਆਂ ਅਤੈ ਵਾਹ ਪਵੈ ਹੈ, ਸਮੁੰਦ ਨਾ ਜਾਣੀ ਹੈ, ਸਮੁੰਦ ਸਾਹੁ ਸੁਲਤਾਨ ਗ੍ਰਹਿ ਸਿੱਤੀ, ਮਾਲ ਧਨ ਕੀੜੀ ਤੁਲ ਨਾ ਹੋਵਣੀ, ਜੇ ਤੇ ਸਮਰਹੁ ਨ ਵਿਸਰੈ, ਅੰਤ ਨ ਸਿਪਤੀ ਕਹਿਣਾ, ਅੰਤ ਅੰਤ ਨ ਕਰਨਾ ਦੇਣ, ਅੰਤ ਅੰਤ ਨ ਵੇਖਣ ਸੁਣਨ, ਅੰਤ ਅੰਤ ਨ ਜਾਪੈ ਕਿਆ ਮਨਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਂ ਵਾਰ, ਅੰਤ ਕਾਰਨ ਕੀਤੀ ਬਿਲਾਹੀ, ਤਾਂ ਕਿ ਅੰਤ ਨ ਪਾਏ ਜਾਹੀ, ਅੰਤ ਨ ਜਾਣੈ ਕੋਈ, ਬਹੁਤਾ ਕਹੇ ਬਹੁਤਾ ਵੱਡਾ ਸਾ, ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ, ਇਹ ਬੜਾ ਉੱਚਾ ਹੋਵੇ ਕੋਈ, ਤੇ ਸੁੱਚੇ ਕੋ ਜਾਣੈ ਸੋਏ,
ਜੇ ਬੜੇ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤੋ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਣ ਨਾ ਤੰਬਾਏ ਕਿਤੇ ਮੰਗਾ ਹਜੂਦ ਉਪਾਰੋ ਕਿਤੇ ਅਗਣਤ ਨਹੀਂ ਵਿਚਾਰੋ ਕਿਤੇ ਖਪ ਟੁੱਟਾ ਵਿਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖਾ ਹੀ ਖਾਏ ਕਿਤੇ ਅਦੁੱਖ ਭੂਕ ਸਦਮਾਰ ਇਹ ਪੇਤਾ ਤੇਰੀ ਦਾਤਾਰ ਬੰਦ ਕਲਾਸੀ ਭਾਣਾ ਹੋਏ ਹੋਰ ਆਖ ਨ ਸਕੈ ਕੋਏ ਜੇ ਕੋ ਕਾਇ ਕੋ ਆਖਣ ਪਾਏ ਉਹ ਜਾਣਾ ਜੀਤੀ ਆ ਮੋਹੇ ਖਾਏ ਆਪੇ ਜਾਣਾ ਆਪੇ ਦੇ ਆਖੈ ਹੈ ਸੇ ਪਹਿ ਕੇ ਕੇ ਜਿਸ ਨੂੰ ਬਖ ਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਪਾਰ ਅਮਲ ਵਪਾਰੀ ਅਮਲ ਭੰਡਾਰ ਅਮਲਿਆ ਵਹਿ ਮੁਲਾ ਜਾਹੇ ਮੁਲ ਭਾਏ ਮੁਲਾ ਸਮਾਹੇ ਮੁਲ ਧਰਮ ਮੁਲ ਦੀ ਬਾਣ ਮੁਲ ਤੁਲ ਮੁਲ ਪ੍ਰਵਾਣ ਮੁਲ ਬਖਸੀ ਸਮਲ ਨਿਸਾਣ ਮੁਲ ਕਰ ਮੁਲ ਪ੍ਰਮਾਣ ਅਮੁੱਲ ਅਮਲ ਆਖੇ ਨਾ ਜਾਏ ਆਖ ਆਖ ਰਹੇ ਲਿਬਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜਿਕਰ ਵਿਖਿਆਣ ਆਖੇ ਬ੍ਰਹਮੇ ਆਖੇ ਇੰਦੋ ਆਖੇ ਗੋਪੀ ਤਾ ਗੋਬਿੰਦੋ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਰ ਮੁੰਡਨ ਸੇਵੋ ਕਿਤੇ ਆਖੇ ਆਖਣ ਪਾਹੇ ਕਿਤੇ ਕਾਹੇ ਕਾਹੇ ਉੱਠ ਉੱਠ ਜਾਹੇ ਤੇ ਕੀਤੇ ਹੋਰ ਕ੍ਰਹਿਤਾ ਆਖਣ ਸਕਹਿ ਕੇ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣ ਸਾਚਾ ਸੋਈ ਜੀ ਕੋ ਆਖੇ ਬੁਲ ਵਿਗਾੜੂ ਤਾ ਲਿਖਿਆ ਸਰਗਾ ਵਾਰਾ ਗਾ ਵਾਰੂ ਸੋ ਦਰ ਕੇ ਹਸੋ ਕਰਕੇ ਹਾਜਤ ਵੈ ਸਰਬ ਸੰਭਾਲੇ ਵਾਜੇ ਨਾਦ ਅਨੇਕਾ ਸੰਖਾ ਕੀਤੇ ਬਾਵਣ ਹਾਰੇ ਕੀਤੇ ਰਾਗ ਪਰੀ ਸਿਉ ਕਹੀਅਨ ਕੀਤੇ ਗਾਵਣ ਹਾੜੇ ਗਾਵੇ ਤੁਹਨੋ ਪਾਵਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇ ਵੀ ਸੋਹਣ ਸਦਾ ਸਵਾਰੀ ਗਾਵੇ ਇੰਦਨ ਦਸਨ ਬੈਠੇ ਦੇਵ ਤੇ ਆਉ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੀ ਗਾਵਣ ਪੰਡਿਤ ਪਣ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀ ਅਮਨ ਮੋਹਣ ਸੁਰਗਾ ਮਸ ਪਿਆਲੇ ਗਾਵਣ ਰਤਨ ਉਪਾਈ ਤੇਰੇ ਅੜਸੜ ਤੀਤ ਨਾਲੇ ਗਾਵੇ ਜੋਧ ਮਹਾਂਬਲ ਸੂਰਾ ਗਾਵੇ ਖਾਣੀ ਚਾਰੀ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੋ ਗਾਵਹਿ ਜੋਤ ਭਾਵਨ ਰੱਥੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨਿਆ ਵੰਡਾ ਨੱਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪਿਓ ਸੀ ਜਨ ਜਾਂ ਸੀਰਤ ਨਾ ਦਿਨ ਨਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਬ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰ ਨਾ ਜਾਈ ਸੋ ਪਾਤਸ਼ਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਕਟਕੜ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੁਕਾਰ ਚਲਾ ਵਹਿ ਲਿਖੇ ਆਵੈ ਭਾਗ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਬੇਸੋ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੈ ਉਹਨਾਂ ਨਦ ਨਿਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਬੇਸੋ ਅਸਨ ਲੋ ਲੋਏ ਭੰਡਾਰ ਜੁਗ ਛਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਬੇਸੋ ਇੱਕ ਦੂਜੀ ਬੋ ਲੱਖ ਹੋਏ ਲੱਖ ਹੋਵੈ ਲੱਖ ਵੀਸ ਲੱਖ ਲੱਗੇ ਡਾਏ ਆਖੀਐ ਇੱਕ ਨਾਮ ਜਗਦੀਸ਼ ਇਤਰਾਹ ਪਤ ਪਵੜੀਆ ਚੜੀਆ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈ ਆਏ ਕੂੜੀ ਕੂੜਾ ਠੀਸ ਆਖਣ ਜੋਰ ਚੁਪਹਿਣਾ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ
ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨੇ ਉਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰੋ ਸੱਚਾ ਆਪ ਸੱਚਾ ਦਰਬਾਰੋ ਸਿੱਧਾ ਸੋਹਣ ਪੰਜ ਪਰਵਾਰ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਾਵਣ ਪਾਣੀ ਵੈਸੰਤਰ ਕੀਤੇ ਕਾਰਨ ਹੇ ਸੋ ਕੀਤੇ ਬਰਮੇ ਘਾਟ ਘੜੀਆ ਹੈ ਰੂਪ ਰੰਗ ਕੇ ਵੇ ਸੋ ਕੀਤੀ ਆ ਕਰਮ ਭੂਮੀ ਮੇ ਕੀਤੇ ਕੀਤੇ ਤੋ ਉਪਦੇਸ਼ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀ ਅਖਾਣੀ ਕੀਤੀ ਬਾਣੀ ਕੀਤੇ ਪਾਤ ਨਰਿੰਦ ਕੀਤੀਆ ਸੁਰਤੀ ਸੇਵ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥਾ ਨਾਦ ਮਨੋਦ ਕੋੜ ਆਨੰਦ ਸਰਵ ਕਣ ਕੀ ਬਾਣੀ ਰੂਪ ਤਿੱਥਾ ਕਾਂਡ ਘੜੀਆ ਬਹੁਤਾ ਨੂਪ ਤਾ ਕੀਆਂ ਗੱਲਾਂ ਕਥੀਆ ਨਾ ਜਾਹੇ ਜੀ ਕੋ ਕਹਿ ਪਿੱਛਾ ਪਛਤਾਏ ਤਿੱਥਾ ਘੜੀਆ ਸੁਰਤ ਮਤ ਮਨ ਬੁੱਧ ਤਿੱਥਾ ਘੜੀਆ ਸੁਰਾ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਧ ਮਹਾਂਬਲ ਸੂਰ ਤਿਨਮੈ ਹਰਾਮ ਰਹਿਆ ਭਾਰਪੂਰ ਹੈ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕਿ ਰੂਪ ਨਕਤ ਨੇ ਜਾਹੇ ਨਾ ਓਹੇ ਮਰਹਿਣ ਠਾਗੇ ਜਾਹੇ ਜਿਨਕਾ ਰਾਮ ਸਹਿ ਮਨ ਮਾਹੇ ਤਿੱਥੈ ਭਗਤ ਵਸੈ ਕੇਲੋ ਕਰਹ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦ ਨਿਹਾਲ ਤਿੱਥੈ ਖੰਡ ਮੰਡਲ ਬ੍ਰਭੰਡ ਜੀ ਕੋ ਕਥੈ ਤਾ ਅੰਤ ਅਨੰਤ ਤਿੱਥਾ ਲੋ ਹਲੋ ਆਕਾਰੁ ਜਿਵ ਜਿ ਹੁਕਮ ਤਿਵੈ ਤਿਵਕਾਰੁ ਵੇਖੈ ਵਿਖਸੈ ਕਰ ਵਿਚਾਰੁ ਨਾਨਕ ਕਥਨਾ ਕਰੜਾ ਸਾਰੁ ਜਾਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪਤਾਉ ਭਾਂਡਾ ਭਾਵ ਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੋ ਦਿਵਸ ਰਾਤ ਦਾਈ ਦਾਇਆ ਖੇਲਾ ਸਗਲ ਜਗਤ ਚੰਗ

ਜਿਨੀ ਨਾਮ ਧਿਆਇਆ ਗਏ ਮਸਕਤ ਕਹਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵ ਪ੍ਰਸਾਦ ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਿਹਨ ਜਿਹ ਰੂਪ ਰੰਗ ਅਰੜੇ ਭੇ ਕੋ ਕਹਿਣ ਸਕਤ ਕੇ ਚਲ ਮੂਰਤਿ ਅਨੁਭਵ ਪ੍ਰਕਾਸ਼ ਮਿਤੋਜ ਕਹਿ ਜਾਇ ਕੋਟਿੰਦਰਨ ਦਰਣ ਸਾਹਿ ਸਾਹਣ ਗਣਿ ਜਾਇ ਤ੍ਰਿਭਵਨ ਮਿਹਿ ਪਉ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਣ ਸੁਮਤ ਭੁਜੰ ਪ੍ਰਿਆਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮੰ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹਿ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੋਇਕਾ ਨਮਸਤੰਗ ਨਿਕਾ ਨਮਸਤੰਗ ਭੂਤੇ ਨਮਸਤੰਗ ਜੂਟੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤਿਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਅਰੰਗੇ ਨਮਸਤੰਗ ਅਕਮ ਭੰਗੇ ਨਮਸਤੰਗ ਗੰਜੇ ਨਮਸਤਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤਸਤ ਅਜਬੇ ਅਦੇਸੰਗ ਅਦੇਸੇ ਨਮਸਤੰਗ ਨਿਰਭੇਸੇ ਅਦੇਸੰਗ ਅਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮ ਸਰਬ ਪਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗਵਣੇ ਨਮ ਸਰਬ ਭਾਉਣੇ ਅਨੰਗੀ ਅਨਾਥਿਨ ਸੰਗੀ ਪਮਾਥੇ ਨੂ ਨਮੋ ਸਰਬ ਗਵਣੇ ਨਮ ਸਰਬ ਭਾਉਣੇ ਨਮ ਸਰਬ ਰੰਗੇ ਨਮ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰ ਅਭਰਣੇ ਨਮਸਤੰ ਅਮਰਣੇ ਨਮਸਤੰ ਜਰਾਰੰ ਨਮਸਤੰ ਕਰਤਾਰੰ ਨਮੋ ਸਰਬ ਧੰਦੇ ਨਮੋਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਨਮਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੂ ਨਮੋ ਸਰਬ ਭੋਖੂ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮ ਸਰਬ ਪਾਲੇ ਚਾਤਰੀ ਛੰਦ ਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਲੇਖਾ ਭੇਖਾ ਨਾਮ ਹੈ ਕਾਮ ਹੈ ਧੇ ਹੈ ਭੇ ਹੈ ਜੀਤੈ ਪੀਤੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗੈ ਸਰਗੈ ਹੈ ਨੀਲ ਹੈ ਨਾਦ ਹੈ ਜੇ ਹੈ ਜਾਤ ਹੈ ਜਨਮ ਹੈ ਵਰਣ ਹੈ ਅਪੂਤ ਹੈ ਭਰਣ ਹੈ ਗੰਜ ਹੈ ਭੰਜ ਹੈ ਅਚੂਜ ਹੈ ਚਾਂਜਿਆ ਮੀਕੈ ਪੀਕੈ ਧੰਦੂ ਹੈ ਬੰਦ ਹੈ ਨਿਰਬੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀ ਕੈ ਨਿਰਸੀ ਕੈ ਨਿਰਲੰਬ ਹੈ ਸਮ ਹੈ ਗਮ ਹੈ ਜਮ ਹੈ ਅਭੂਤੈ ਛੂਤੈ ਲੋਕੈ ਸੋਕੈ ਕਰਮ ਹੈ ਭਰਮੈ ਜੀਤੈ ਪੀਤੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਅਨੇਕ ਹੈ ਫਿਰ ਏਕ ਹੈ ਭੁਜੰ ਪ੍ਰਿਆ ਛੰਦ ਨਮੋ ਸਰਮਾਨੇ ਸਮਸਤ ਨਿਧਾਨੇ ਨਮੋ ਦੇਵ ਦੇਵੇ ਭੇਖੇ ਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮ ਸਰ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰਗ ਬਿਨਾਨੇ ਕਲੰਕੀ ਸੂਪੇ
ਨਮੋ ਰਾਜ ਦਾ ਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਦਾ ਜੇ ਸਵਰੰਗ ਪਰਮ ਬਿਰਧੇ ਨਮੋ ਸ਼ਸਤਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਿਆਤਾ ਨਮੋ ਰੁਕ ਮਾਤਾ ਪੇਖੀਏ ਭਰਮੀਏ ਭੋਗੀਏ ਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰਗ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਇਸ਼ਨਾਨੰਗ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦੰ ਸੱਚ ਦਨੰਦ ਸਭੰ ਪ੍ਰਣਾਸੀ ਅਰੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੋਧ ਦਾ ਬਿਰਧ ਕਰਤਾ ਆਦੋ ਉਰਧ ਅਰਧੰ ਅਗੰਗ ਉਹ ਘਰਤਾ ਪਰਮ ਪਰਮ ਪਰਮੇਸ਼ਵਰੰ ਪੁਰਸਪਾਲੰ ਸਦਾ ਸਬਦਾ ਸਿਧਾਤਾ ਦਯਾਲੰਗ ਛੇਦੀ ਭੇਦੀਆ ਨਾਮੰ ਕਾਮ ਸਮਸਤੋ ਪ੍ਰਾਜੀ ਸਮਸਤਾਮ ਤੇਰਾ ਜੋਰ ਚਾਤਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਪਜੰ ਪ੍ਰਿਆਤ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਮਾਨੇ ਸਮਸਤ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪ੍ਰਮਾਥੇ ਨਮਸਤਵੰਗ ਅਗੰਜੇ ਨਮਸਤਵੰਗ ਭੰਜੇ ਨਮਸਤਵੰਗ ਅਕਾਲੇ ਨਮਸਤਵੰਗ ਅਪਾਲੇ ਨਮੋ ਸਰਬਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਵਾਹ ਵਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਕੇ ਨਮੋ ਸੋਖ ਸੋਖੇ ਨਮੋ ਸਰਵਰੋਗੇ ਨਮੋ ਸਰਵ ਭੋਗੇ ਨਮੋ ਸਰਵਜੀਤੰਗ ਨਮੋ ਸਰਵ ਭੀਤੰਗ ਨਮੋ ਸਰਵ ਗਿਆਨੰਗ ਨਮੋ ਪਰਮਤਾਰੰਗ ਨਮੋ ਸਰਵ ਮੰਤਰੰਗ ਨਮੋ ਸਰਵ ਜੰਤਰੰਗ ਨਮੋ ਸਰਵ ਦ੍ਰਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਿਭੰਗੇ ਅਰੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਪੀਜੇ ਸਮਸਤੰਗ ਪ੍ਰਸਿਜੇ ਕਿਰਪਾਲੰਗ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਬਦਾ ਰਿੱਧ ਸਿਧੰਗ ਨਿਵਾਸੀ ਚਰਪਟ ਛੰਦ ਤਵਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੀ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਤਰਮਗਲ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਣੇ ਸਰਬੰਗ ਬਾਣੇ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਆਲ ਛੰਦ ਤਵੈ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਜੋਨ ਪੁਰਖ ਪਾਰ ਸਰਬ ਮਾਨ ਤਨ ਮਾਨ ਦੇਵ ਭੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁੰਨ ਕਾਲ ਜਤਰ ਤਤਰ ਬਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਦੇਖ ਆਦਿ ਪੁਰਖ ਅਦਾਨ ਮੂਰਤਾ ਜੋਨ ਆਦਿ ਸੇਖ ਦੇਸ਼ ਔਰ ਨ ਭੇਹ ਜਾ ਕਰ ਰੂਪ ਰੇਖ ਨ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲ ਅਨਰਾਗ ਨਾਮ ਕਾਮ ਬਿਹੀਨ ਪੇਖ ਤਮ ਨਹ ਜਾਏ ਸਰਮਾਨ ਸਰਵਤਰ ਮਾਨ ਸਦੈ ਮਨ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਖੇਲ ਖੇਲਣ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਣੀ ਜਿਹ ਭੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਸੋ ਜਾਣੀ ਕਹਿ ਜੇਵ ਤਾਤ ਮਾਤ ਨਾ ਜਾਤ ਜਾਕਰ ਜਨ ਵਰਣ ਬਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਾਨ ਹੀ ਪੁਰਤੀਨ ਲੋਕ ਚਾਪਦਾ ਕੇ ਵਿਖੈ ਜਗ ਜਾਪੀ ਜਹ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭਹ ਜੇ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਪਾਰ ਸਰਬਿਸਵਰਚਿਓ ਸਿਜਮ ਭਵਗਰਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਕਾਲ ਪੁਰਖਾ ਦੇਸ ਧਰਮ ਧਾਮ ਸੋ ਭਰਮ ਰਤ ਭੂਤਾ ਲੱਖ ਭੇਸ ਅੰਗ ਰਾਗ ਨ ਰੰਗ ਜਾਕੇ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭਜਨ ਮੁਕਤ ਦਾ ਕਾਮ ਆਪ ਰੂਪ ਅਮੀਕ ਅਨਉਸਤਤੀ ਪੁਰਖ ਅਵਧੂਤ ਗਰਭ ਗੰਜਨ ਸਰਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗਨਾਤਮਿਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬਗੰਤਾ ਸਰਬਹੰਤਾ ਸਰਬਧਿਆਨ ਭੇਖ ਸਰਬਸ਼ਾਸਨਾ ਜਾਣੀ ਜਿਹ ਰੂਪ ਰੰਗ ਅਰਡੇਖ ਪਰਮ ਵੇਦ ਪੁਰਾਣ ਜਾਕਾ ਹੈ ਨੇਤ ਭਾਕ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨ ਆਵੇ ਬਹੁ ਚਿੱਤ ਮਦ ਭਾਰ ਛੰਦ ਪ੍ਰਸਾਦ ਗੁਣ ਗਨ ਦਾਰੂ ਮਹਿਮਾ ਪਾਰਾਸਨ ਭੰਗ ਪਮਨਾਂਗਨ ਭਉ ਪ੍ਰਕਾਸ਼ ਨਿਸਤਿਨ ਨਾਸ ਆਦਿਨ ਬਾਹੂ ਸਾਹੂ ਸਾਹੂ ਰਾਜਨ ਰਾਜੂ ਭਾਰਨ ਭਾਨ ਦੇਵਨ ਦੇਵ ਮਾ ਮਹਾਨ ਇੰਦਰਾਨ ਇੰਦਰ ਬਾਲਨ ਬਾਲੂ ਰੰਕਰ ਰੰਕ ਕਾਲਨ ਕਾਲੂ ਅਨਭੂਤ ਅੰਗ ਅਭਾ ਭੰਗ ਗਤ ਮਿਤ ਪਾੜੂ ਗੁਣ ਗਨ ਉਦਾਰ ਮੋਨ ਗਨ ਪ੍ਰਣਾਮ ਨੇ ਭੈਣੇ ਕਾਮ ਆਤ ਦੁਤ ਪ੍ਰਚੰਡ ਮਿਤ ਗਤ ਅਖੰਡ ਅਲਿਸੈ ਧਰਮ ਅਲਿਸੈ ਧਰਮ ਅਲਿਸੈ ਕਰਮ ਅਦ੍ਰਿਸੈ ਧਰਮ ਸਰਬਾ ਪ੍ਰਨਾਡੈ ਅੰਡਨ ਬਾਢੈ ਚਾਤਰੀ ਛੰਤ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਭੁਜੰ ਪ੍ਰਿਆ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ
ਚਤੁਰ ਚੱਕਰ ਦਾਨੀ ਚਤੁਰ ਚੱਕਰ ਜਾਨੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੀ ਚਤੁਰ ਚੱਕਰ ਕਾਲੀ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਹੈ ਚਤੁਰ ਚੱਕਰ ਦਾਨੇ ਹੈ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਈ ਜਨਮੰਗ ਅਜਾਈ ਨਾ ਚਿੱਤਰੈ ਨਾ ਮਿੱਤਰਾਈ ਪਰਿਆ ਪਵਿੱਤਰੈ ਪ੍ਰਤੀਸੈ ਅਦੀਸੈ ਅਦ੍ਰਿਸੈ ਕ੍ਰਿਸਾਈ ਭਗਵਤੀ ਛੰਦ ਤੈ ਪ੍ਰਸਾਦ ਕਤੇ ਕੇ ਅਛਜ ਦੇਸੈ ਕੇ ਅਭਿਜ ਪੇਸੈ ਕੇ ਅਗੰਜ ਕਰਮੈ ਕੇ ਅਭੰਜ ਪਰਮੈ ਕੇ ਅਭਿਜ ਲੋਕੈ ਕੇ ਅਦਤ ਸੋਕੈ ਕੇ ਅਵਧੂਤ ਵਰਣੈ ਕੇ ਵਿਭੂਤ ਕਰਣੈ ਕੇ ਰਾਜਨ ਪ੍ਰਮੈ ਕੇ ਧਰਮੰਗ ਤੁਜੈ ਕੇ ਸੁਭ ਵਰਣੈ ਕੇ ਸਰਬਾ ਭਰਣੈ ਕਿ ਜਗਤੰਗ ਕ੍ਰਿਤੀਆਂ ਕਿ ਛਤਰੰਗ ਛਤਰੀਆਂ ਕਿ ਬ੍ਰਹਮੰਗ ਸਰੂਪੈ ਕਿ ਅਨੁਪਹਨੁਪੈ ਕਿ ਆਦਿ ਅਦੇਵੈ ਕਿ ਆਪ ਅਭੇਵੈ ਕਿ ਛਤਰੰਗ ਬਹੀਨੈ ਕਿ ਏਕ ਅਧੀਨੈ ਕਿ ਰੋਜੀ ਰਜਾ ਕੈ ਰਹੀਮਾ ਰਿਹਾ ਕੈ ਕਿ ਪਾਕ ਬਿਆਬੈ ਕਿ ਗੈਬਲ ਗੈਬੈ ਕਿ ਅਪਲ ਗੁਨਾਹ ਹੈ ਕਿ ਸਾਹਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਹੰਦ ਹੈ ਕਿ ਰਾਜ ਕਰੀਮੈ ਕਿ ਕਰਮੰਗ ਕਰੀਮੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨੈ ਕਿ ਸਰਬਤਰ ਦਾਨੈ ਕੇ ਸਰਬਤਰ ਗਾਉਣੈ ਕੇ ਸਰਬਤਰ ਪਾਉਣੈ ਕੇ ਸਰਬਤਰ ਦੇਸੈ ਕੇ ਸਰਬਤਰ ਪਿਸੈ ਕੇ ਸਰਬਤਰ ਡਾਜੈ ਕੇ ਸਰਬਤਰ ਸਾਜੈ ਕੇ ਸਰਬਤਰ ਦੀਨੈ ਕੇ ਸਰਬਤਰ ਲੀਨੈ ਕੇ ਸਰਬਤਰ ਜਾਹੋ ਕੇ ਸਰਬਤਰ ਪਾਹੋ ਕੇ ਸਰਬਤਰ ਦੇਸੈ ਕੇ ਸਰਬਤਰ ਪਿਸੈ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੁਖੈ ਕੇ ਸਰਬਤਰ ਭੁਖੈ ਕੇ ਸਰਬਤਰ ਤ੍ਰਾਣੈ ਕੇ ਸਰਬਤਰ ਪ੍ਰਾਣੈ ਕੇ ਸਰਬਤਰ ਦੇਸੈ ਕੇ ਸਰਬਤਰ ਪੇਸੈ ਕੇ ਸਰਬਤਰ ਮਾਨੈ ਸਦਾ ਬਿੰਬ ਪ੍ਰਧਾਨੈ ਕੇ ਸਰਬਤਰ ਜਾਪਿਐ ਕੇ ਸਰਬਤਰ ਥਾਪਿਐ ਕੇ ਸਰਬਤਰ ਭਾਨੈ ਕੇ ਸਰਬਤਰ ਮਾਨੈ ਕੇ ਸਰਬਤਰ ਇੰਦ੍ਰੈ ਕੇ ਸਰਬਤਰ ਚੰਦ੍ਰੈ ਕੇ ਸਰਬੰਗ ਕਲੀਮੈ ਕੇ ਪਰਮੰਗ ਅਫੀਮੈ ਕੇ ਆਕੁਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨ ਵਜੂ ਹੈ ਤਮਾ ਮੁਰੜ ਜੁਹੈ ਹਮੇਸ਼ਰ ਸਲਾਮੈ ਸਲੀਖਤ ਬਦਾਮੈ ਗਰਨੀ ਮੁਲ ਸਕਸਤੈ ਗਰੀ ਬੁਲ ਪ੍ਰਸਤੈ ਬੁਲੰਦ ਮੁਕਾਨੈ ਜਿਮਨ ਜਮਾਨੈ ਤਮੀ ਜਲ ਤਮਾਮੈ ਰੁਜਲ ਨਿਧਾਨੈ ਹਰਿ ਫਲ ਦੀ ਮਰ ਜਾ ਜਕੀਨਾ ਦੀ ਕੁਲ ਤਾਂਗੈ ਭੇਦੈ ਭੰਗੈ ਜੀਵਲ ਨਵਾਜੈ ਗਰੀਮੁਖ ਰਾਜ ਹੈ ਨਿਰੁਕਤ ਸਰੂਪੈ ਤਿਰਮੁਕਤ ਵਿਭੂਤ ਹੈ ਪਰ ਭੁਗਤ ਪ੍ਰਭੈ ਸੁਜੁਗਤ ਸੁਦਾ ਹੈ ਸਦੈ ਸਰੂਪੈ ਭੇਦੀ ਰੂਪੈ ਸਮਸਤ ਉਪਰਾਜੈ ਸਦਾ ਸਭਸਾਜੈ ਸਮਸਤ ਸਦਾਵੈ ਸਦਾ ਬਲਕਮ ਨਿਰਬਾਧ ਸੁਪੈ ਗਾਧ ਹਨੁਪੈ ਓ ਅੰਗ ਆਦਿ ਰੂਪੈ ਨਾ ਸੁਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਬਾਂਧੇ ਅਗੰਜੇ ਅਗਾਧੇ ਸੁਭੰ ਤ੍ਰਿਭਾਗੇ ਸੁ ਸਰਬ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਛਿਜ ਹੈ ਝੂਟੈ ਕਿ ਨਰਕ ਪ੍ਰਣਾਸ ਹੈ ਪ੍ਰਿਥਿਉਸ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਭ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਤਰੀ ਛੰਦ ਹੈ ਅਭੰਗ ਹੈ ਅਨੰਗ ਹੈ ਅਭੇਖੈ ਲੇਖੈ ਭਰਮੈ ਕਰਮੈ ਅਨਾਦਿ ਜਗਾਦਿਆ ਜੈ ਹੈ ਬਹਿ ਹੈ ਭੂਤਿਆ ਧੂਤਿਆ ਨਾਸਿਆ ਦਾਸਿਆ ਧੰਦੈ ਬੰਦ ਹੈ ਅਭਗਤ ਹੈ ਬੇਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਚਿੰਤੈ ਸੁਨਿੰਤੈ ਲਿਖੈ ਦੇਖੈ ਲੇਖੈ ਭੇਖਾ ਢਾ ਹੈ ਗਾ ਹੈ ਸਭ ਹੈ ਗਮ ਹੈ ਨੀਲ ਹਨਾਦੈ ਅਨਿਤ ਹੈ ਸੁਨਿਤ ਹੈ ਜਾਤ ਹੈ ਜਦ ਹੈ ਚਰਪਟ ਛੰਦ ਤੈ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਕਰਮੰਗ ਸਰਬੰਗ ਧਰਮੰਗ ਸਰਬੰਗ ਜੁਗਤਾ ਸਰਬੰਗ ਮੁਕਤਾ ਰਸ਼ਾਵਲ ਛੰਦ ਤੈ ਪ੍ਰਸਾਦ ਨਮੋ ਨਰਕ ਨਾਸੇ ਸਦਾਰੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪ੍ਰਮਾਤਮ ਪ੍ਰਮਾਤੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੋਤਰ ਨ ਪੁੱਤਰ ਨ ਸੱਤਰ ਨ ਮਿੱਤਰ ਨ ਦਾਤਨ ਮਾਤਨ ਜਾਤਨ ਪਾਤਨ ਰਸਾਕੁ ਸਰੀਖ ਮਿੱਤੋ ਮੀਕ ਸਦੈਵੰ ਪ੍ਰਭ ਜਾਹਾ ਜਾਹੈ ਭਗਵਤੀ ਛੰਦ ਤੈ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜੂਰ ਹੈ ਮੇਸਰ ਸਲਾਮੈ ਸਮਸਲ ਕੁਲਾਮੈ ਕੇ ਸਾਹਿਬ ਦਿਮਾਗੇ ਕੇ ਹੁਸਨ ਚਰਾਗੇ ਕੇ ਕਾਮਲ ਕਰੀਮੈ ਕੇ ਰਾਜ ਕਰੀਮੈ ਕੇ ਰੋਜੀ ਦੇਹੰਦ ਹੈ ਕੇ ਰਾਜ ਕਰਹਿੰਦ ਹੈ ਕਰੀ ਮੁਲਕ ਮਾਲੇ ਕੁਸਲ ਜਮਾਲੇ ਗਰੀਬ ਕਰਾਜੇ ਗਰੀਬ ਨਵਾਜੇ ਹਰੀ ਪ੍ਰਸਕਨ ਹੈ ਹਰਾਸਲ ਪਕਾਨੈ ਕਲੰਕ ਪ੍ਰਣਾਸ ਹੈ ਸਮਸਤਲ ਨਿਵਾਸ ਹੈ ਅਗੰਜਲ ਗਨੀ ਮੈਂ ਰਜਾਇ ਕਰੀ ਮੈਂ ਸਮਸਲੋ ਜੁਬਾਹੇ ਕੇ ਸਾਹਿਬ ਕਿਰਾਹੇ ਕੇ ਨਰਕ ਪ੍ਰਣਾਸ ਹੈ ਬਹਸਤਲ ਨਿਵਾਸ ਹੈ
के सर्व लघवान है मिश्र अडवान है तमाम मृत जी मह समस्त अजीज है परम परमेश समस्त राजीस है देश लेख है मैं सम भेख है जिमन जवाह अमिकुल माह करी मुल्क माल ने के जो रत जमाल है के अचल प्रकाश है कि मित्तो सुभाष के अद विस्वरूप है कि मित्तो बेभूत है कि मित्तो उपसाह के आत्म प्रभ है कि अचल अनंग है कि मित्तो भंग है मधु पार छंद प्रसाद मौन मन प्रणाम गुण गण मदाम अर बर गंज हर नर प्रपंज अनगन प्रणाम मन सलाम हर नर खन बर नर मंड अर पहुनास मोन मन प्रकाश गुण गण प्रणाम जल थल मदाम अन छिज अंग आसन अपंग उपमा पार गात मित उदारु जल थल अमंड दिस विस भांडे जल थल महंत दिस विस बेंत अर पहुनास त्रिच तर त्रास आदन बाहे कैस दाह ओंकार आद कथनी नाद खरखंड ख्याल गुर बल काल कर कर प्रणाम चित चरणाम आछिज गात अजिज न बात अन झंझ गात अरणंज बात अन टुट भंडार अनठट पर आडीठ धर्म अत ठीठ कर्म अनबरण अनंत दाता महंत हर बोल मना छंद त्व प्रसाद करणालय है अरकालय है खल खंडन है महमंडन है जगतेश्वर है परमेश्वर है कल कारण है सर्व बारण है त्रित की धर्म है जाके कर्ण है मन मान्य है जग जाने सर्वं पर है सर्वं कर है सर्व पास है सर्वनाश है कर्ण कर है विश्वं पर है सर्वेश्वर है जगतेश्वर है ब्रह्मंडस है कालखंडस है पर ते पर है कर्ण कर है अजपा जप है थप थप है कृता कृत है अमृता मृता अमृता मृत है करणा कृत है कृता कर्ण धरणी त्रित है अमतेश्वर है परमेश्वर है कृता कृता मृता मृता है अजबा कृता मृता मृता है नर नायक है खल कायक है बेस्वम पर है करुणालय है नपनायक है सरपायक है भाव पंजन है अर्गंजन है रिपतापन है जप जापन है अकलंकृत है सर्वाकृत है कर्ता कर है हरता हर है परमात्म है सर्वे आत्म है आत्म बास है जस के जस है पुजह प्रयात छंद नमो सूर्य सूर्य नमो चंद्र चंद्रे नमो राज राजे नमो इंद्र इंद्रे नमो अंधकारी नमो तेज तेजे नमो बृंद बृंदे नमो बीज बीजे नमो राज संग ताम संग सात रूपे नमो परम तत्ंग अतत्ंग स्वरूपे नमो जोग जोगे नमो ज्ञान ज्ञाने नमो मंत्र मंत्रे नमो ध्यान ध्याने नमो ज्योति ज्योति नमो ज्ञान ज्ञाने नमो भोज भोजे नमो पान पाने नमो कलह कर्ता नमो शांत रूपे नमो इंद्र इंद्र रात्मे भूते कलंकर रूपे अलंकर अलंके नमो आशासे नमो बांक बंके अभंगी स्वरूपे अनंगी नामे त्रिभंगी त्रिकाले अनंगी कामे एक अक्षरी छंद अजय अलय अभय अभय अभू अजुआ नस अकस अगंज पंज लख पख अकाल दयाल अलेख अपेख अनाम काम गह टह नाथे परमाथे अजोनी मोनी न रागे न रंगे न रूपे न रेखे अकर्मंग परमंग गंजे अलेखे भुजह प्रयात छंद नमस्तल प्रणामे समस्तल प्रणासे अगंजर नामे समस्तल निवासे निरकामंग बेपूते समस्तल स्वरूपे को कर्मंग प्रणासी सो धर्मंग बेपूते सदा सच दानंद सतंग प्रणासी करी मुल्क निंदा समस्त निवासी अजायब भूते गजायब गनीमे हरियंग करियंग करी मुल रहीमे चतर चक्रवर्ती चतर चक्र भुगते स्वयं भव शुभम सर्वदा सर्वजुगते

ਸਦਾਯੰਗ ਸੰਗੇ ਅਪੰਗੰਗ ਬੇਪੁਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਪਾਤਸ਼ਾਹੀ ਦਸਵੀਂ, ਤੈ ਪ੍ਰਸਾਦ ਸਵਈਏ ਸ੍ਰਾਵਕ ਸੁਧ ਸਮੂਹ ਸਧਾਨ ਕੇ ਦੇਖ ਪ੍ਰਿਓ ਘਰ, ਜੋਗ ਜਤੀ ਕੇ ਸੂਰ ਸਰਾਰਧਨ ਸੁਧ ਸਧਾਦਕ ਚੰਦ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ਼ ਕੋ ਦੇਖ ਰਹੇ ਮਤ, ਕੋ ਨ ਦੇਖਿਤ ਪ੍ਰਾਣ ਪਤੀ ਕੇ। ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏ ਕਰਤੀ ਬਨੇ ਕਰਤੀ ਕੇ। ਮਾਤੇ ਮਤੰਗ ਜਰ ਜਰ ਸੰਗ ਅਨੂਪਾ ਤੰਗ ਸਤਰੰਗ ਸਵਾਰੀ, ਕੋਟ ਤਰੰਗ ਕੁਰੰਗ ਸੀ ਕੂਦਿਤ, ਪਵਨ ਕੇ ਗੌਨ ਕੋ ਜਾਤ ਨਵਾਰੀ। ਭਾਰੀ ਭਜਾਨ ਕੇ ਭੂਪਲੀ ਬਿਦ, ਨਿਆਵ ਸੀਸਨ ਜਾਤ ਵਿਚਾਰੇ। ਇੱਥੇ ਭਾਈ ਤੋ ਕਾਹ ਭਾਈ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਜੀਤ ਫਿਰੈ ਸਭ ਦੇਸ ਦਸਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ। ਗੁੰਜਤ ਗੁੜ ਗਜਾਨਕ ਸੁੰਦਰ, ਹਿੰਸਤ ਹੀ ਹੈ ਰਾਜ ਹਜ਼ਾਰੇ। ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣਾ ਨਹੀਂ ਜਾਤ ਵਿਚਾਰੇ। ਸ੍ਰੀ ਪਾਤਸ਼ਾਹ ਭਗਵਾਨ ਭਜੇ ਬਿਨ, ਅੰਤ ਕੋ ਅੰਤ ਕੀ ਧਾਮ ਸੁਧਾਰੇ। ਤੀਰਥ ਨਾਨ ਦਇਆ ਦਮਦਾਨ, ਸੁਸੰਜਮ ਨੇਮ ਅਨੇਕ ਸਿੱਖੈ। ਵੇਦ ਪੁਰਾਣ ਕਤੇ ਪੁਰਾਣ, ਜਮੀਨ ਜਮਾਨ ਸਬਾਨ ਕੇ ਪੇਖੈ। ਪਾਵਣ ਆਹਾਰ ਜਤੀ ਜਤ ਹਾਰੂ, ਸਭੈ ਸੁ ਵਿਚਾਰ ਹਜ਼ਾਰਕ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨ ਲਿਖਾ ਹੈ। ਸੁਧ ਸਿਪਾਹਾ ਦੁਰੰਤ ਬਾਹ, ਸੁਸ਼ਾਸਨ ਦੁਰਜਾਨ ਦਲਾਂਗੇ। ਭਾਰੀ ਗੁਮਾਨ ਭਰ ਮਨ ਮੈਂ, ਕਰ ਪਰਪਤ ਪੰਖ ਹਲੇ ਨਾ ਹਲਾਂਗੇ। ਤੋਰ ਅਰੀਨ ਮਨੋਰ ਮੁਵਾਸਨ, ਮਾਥੇ ਮਤੰਗਣ ਮਾਨ ਮਲਾਂਗੇ। ਸ੍ਰੀ ਪਾਤਸ਼ਾਹ ਭਗਵਾਨ ਕਿਰਪਾ ਬਿਨ, ਤਿਆਗ ਜਹਾਨ ਦਾ ਚੱਲਾਂਗੇ। ਵੀਰ ਪਾਰ ਵੱਡੇ ਬਿਰੇ ਆਪ ਚਾਰ, ਹਸਾਰ ਕੀ ਧਾਰ ਪਛਈਆ। ਤੋਰ ਦੇ ਸਮਲਿੰਦ ਮੁਵਾਸਨ, ਮਾਤਿਕ ਜਾਨ ਕੇ ਮਾਨ ਮਲਈਆ। ਗਾੜੇ ਗੜਾਨ ਕੇ ਤੋੜ ਨਹਾਰ, ਸੋ ਬਤ ਨਹੀਂ ਚੱਕ ਚਾਰ ਲਵਈਆ। ਸਾਹਿਬ ਸ੍ਰੀ ਸਭ ਕੋ ਸਰਨਾਇਕ, ਜਾਚਕ ਅਨੇਕ ਸੋ ਇੱਕ ਦਵਈਆ। ਦਾਨਵ ਦੇ ਫਨਿੰਦਨ ਸਾਤਰ, ਭੂਤ ਵਿਕ ਭਾਣ ਜਪਾਂਗੇ। ਜੀਵ ਜਿਤੇ ਜਲ ਮੈਂ, ਥਲ ਮੈਂ ਪਲ ਹੀ ਪਲ ਮੈਂ, ਸਭ ਥਾਪ ਥੱਪਾਂਗੇ। ਪੁੰਨ ਪ੍ਰਤਾਪਨ ਬਾਣ ਜਾ ਤੁਹਨੋ, ਪਾਪਨ ਕੇ ਬਹੁ ਪੁੰਜ ਖਪਾਂਗੇ। ਸਾਧ ਸਮੂਹ ਪ੍ਰਸੰਨ ਫਿਰੈ ਜਗ, ਸਤਰ ਸਭੈ ਅਵਲੋਕ ਚੱਪਾਂਗੇ। ਮਾਨਵ ਇੰਦਰ ਗਜਿੰਦਰ ਨਾਦ ਪਉ, ਜੌਨ ਤਰਲੋਕ ਕੋ ਰਾਜ ਕਰਾਂਗੇ। ਕੋਟਿ ਇਸ਼ਨਾਨ ਗਜਾਤ ਪਦਾਨ, ਅਨੇਕ ਸਵੰਬਰ ਸਾਜ ਬਰਾਂਗੇ। ਬ੍ਰਹਮ ਮਹੇਸ਼ਰ ਬਿਸ਼ਨ ਸੱਚੀ ਪਤ, ਅੰਤ ਫਸੇ ਜਮ ਫਾਸ ਪਰਾਂਗੇ। ਜੇ ਨਾ ਸ੍ਰੀ ਪਤ ਕੇ ਪ੍ਰਸ ਹੈ ਪਗ, ਤੇ ਨਰ ਫੇਰਣਾ ਦੇਹ ਧਰਾਂਗੇ। ਕਾਹ ਭਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੇ ਹੋ ਬਖ ਧਿਆਨ ਲਗਾਇਓ।

ਸੇ ਸੋ ਬੈਸ ਬਤਾਇਓ ਸਾਚ ਕਹੂੰ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂ ਧਰਿਓ ਸਿਰੋ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋਸੀ ਸੁਨਵਾਇਓ ਕੂਬ ਤਨਕ ਪੂਜਤ ਹੈ ਪਾਸੋ ਕੁਮਰ ਤਨਕ ਪੂਜਨ ਧਾਇਓ ਔਰ ਕਿਰਿਆ ਔਰ ਜਿਉ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਾਨ ਕੋ ਪੂਜਤ ਹੈ ਪਾਸੋ ਕੋ ਮ੍ਰਿਤਾਨ ਕੋ ਪੂਜਨ ਧਾਇਓ ਔਰ ਕਿਰਿਆ ਔਰ ਜਿਉ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਉ ਬਾਚੋ ਬੇਨਤੀ ਚੌਪਾਈ ਅਮਰੀ ਕਰੋ ਹਾਦਰ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤਮਕਾਵੋ ਆਪ ਹਾਦਰ ਮੁਹ ਬਚਾਵੋ ਸੁਖੀ ਬਸਾਏ ਮੋਰੂ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰਿਆਈ ਸਭ ਬੈਰਨ ਕੋ ਆਸਨ ਕਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਾਹ ਪਿਆਸਾ ਤੁਮਹਿ ਛਾੜ ਕੋਈ ਅਵਣਾ ਧਿਆਉਂ ਜੋ ਵਰਚਾਹੂੰ ਸੋਥੂੰ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸੁਤਰ ਹਮਾਰੀ ਮਾਰੀ ਹੈ ਆਪ ਹਾਂ ਦੇ ਮੁਝ ਅਬਰੀਐ ਮਰਨ ਕਾਲ ਕਾ ਤ੍ਰਾਸਨ ਬਰੀਐ ਹੂ ਜੋ ਸਦਾ ਹਮਾਰੀ ਪੱਛਾ ਸ੍ਰੀ ਅਸ ਧੋਜਿਓ ਕਰਿਓ ਰੱਛਾ ਰਾਖ ਲੇ ਹੋ ਮਹਿ ਰਾਖਣ ਹਾਰੇ ਸਾਹਿਬ ਸੰਸਹਾ ਪਿਆਰੇ ਦੀਨ ਬੰਧ ਦਸਟਨ ਕੇ ਹੰਤਾ ਤਮਹ ਪੁਰੀ ਚਤੁਰ ਦਾਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਮਨ ਕਾਲ ਜੋਗੀ ਸਭ ਕੀ ਹੋ ਵੇਦ ਰਾਜ ਬ੍ਰਹਮਾ ਜੂਥੀ ਹੋ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹਰਤਾ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤੋ ਜਛਨ ਉਪਜਾਇਓ ਆਦਿ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝੇ ਹੁਮਾਰਾ ਨਮਸਕਾਰ ਤਿਸੀ ਕੋ ਹੁਮਾਰੀ ਸਕਲ ਪਰਜਾ ਜਿਨ ਆਪ ਸਵਾਰੀ ਸਿਵਕੁਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਤੂਲਾ ਚੀਟੀ ਤੇ ਕੁੰਚਰ ਅਸਤੂਲਾ ਸਪਰ ਕਿਰਪਾ ਦਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰਤਵ ਦੇਹ ਪਾਰਾ ਜਾਬਿਆਂ ਕਰ ਕਰਤ ਹੋ ਕਬਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜਿੱਥੇ ਬਦਨ ਸ੍ਰਿਸ਼ਟ ਸਭ ਧਰੈ ਆਪ ਆਪਣੀ ਬੂਝੋ ਚਾਰੈ ਤੁਮ ਸਭ ਹੀ ਤੇਰਾ ਤਿਮਰਾਨਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭੋ ਆਦਿ ਅਨੀਲਾ ਨਾਦ ਸੰਭੋ ਤਾਂ ਕਾ ਮੂੜੋ ਚਾਰਦ ਭੇਦਾ ਜਾਗੋ ਭੇਹੁਨ ਪਾਪਦ ਬੇਦਾ ਤਾਕੋ ਕਰ ਪਾਹਨ ਅਨਮਾਨਤ ਮਹਾ ਮੂੜ ਕਤ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵੋ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਜੀਤੀ ਵਰਣਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨਾ ਜਾਇ ਪਸਾਰਾ ਕਿਹੇ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਾਈ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਅਤ ਭੁਜ ਖਾਨ ਬਾਹਰ ਰਤ ਦੀਨੀ ਕਹੁ ਪੂਰ ਰਾਜਾ ਹਾਂ ਬੈਠਾ ਕਹੁ ਸਿਮਟ ਭਏ ਸ਼ੰਕਰ ਕੈਠਾ ਸਿਗਰੀ ਸ੍ਰਿਠ ਦਿਖਾਈ ਅਚੰਭ ਭਵ ਆਦਿ ਜੁਗਾਦ ਸਰੂਪ ਸਿਜੰ ਭਵ ਅਵਰੱਛਾ ਮੇਰੀ ਤੁਮ ਕਰੋ ਸੇਖੋ ਬਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਅਸ ਧੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੁਹਾ ਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਈ ਤਾਹੇ ਸਭ ਕਾਲਾ ਦੁਸ਼ਟ ਰਿਹ ਟਰੰਤ ਕਾਲਾ
ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰਿ ਹੋ ਤਾਂ ਕੇ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਰਛਾ ਚੁਪ ਸਕੈ ਨ ਕੋਈ ਏਕ ਬਾਰ ਜਿੰਤ ਮਨ ਸੰਭਾਰਾ ਕਾਲ ਪਾਸ ਤੇ ਤਾਹਿ

ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਰ ਵਧੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਣੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣ ਅੰਗੀਕਾਰ ਉਹ ਕਰੇ ਤੇਰਾ ਓਕਾਰ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨ ਹੋ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾ ਮੇਰਾ ਆਧਾਰੋ ਸਾਤ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਘਰ ਸ਼ਾਂਤ ਸੁੱਖ ਮਨ ਐ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਹੁਣ ਸੰਤੋ ਸਭ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿੱਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਜ ਦੋ ਤਿੱਤ ਵਸ ਕੀਤੇ ਕਾਲ ਕੰਡ ਕੁਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਕਰ ਅਨਹਦ ਬਾਜੇ ਸਾਚੀ ਲਿਵੈ ਬਿਨ ਦੇਹ ਨ ਮਾਣੀ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵ ਕੱਟੇ ਗਿਆਨੰਜਨ ਸਾਰਿਆਂ ਰਹੰਦਨ ਕਾ ਮੋਹ ਟੁੱਟਾ ਤਨਕਾ ਸਬਦ ਸੱਚਾ ਸਵਾਰਿਆ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਪ੍ਰਹ ਦਹ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਪਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਓ ਸੰਤ ਮਿਆਰਿਓ ਕਥ ਕੀ ਕਰਾਂ ਕਹਾਣੀ ਕਥ ਕੇਰੀ ਕਿਤ ਦੁਬਾਰਾ ਪਾਈਐ ਤਾਨੂੰ ਮਾਨੂੰ ਤਾਨੂੰ ਸਭ ਸਮ ਗੁਰੂ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇ ਰਾਗਾਵੂ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਰਨ ਪਾਇਆ ਚਤੁਰਾਈ ਨ ਪਾਇਆ ਕਿਨਾਏ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨਾ

ਤੀਜਣ ਟਗੌਲੀ ਪਾਈਆ ਕੁਰਬਾਨ ਕੀਤਾ ਤਸਾ ਵਿਟਾ ਹੋ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨ ਪਾਇਆ ਏ ਮਨ ਪਿਆਰੇ ਆ ਤੂੰ ਸਦਾ ਸਤ ਸੰਭਾਲੇ ਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ ਸਾ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕਾ ਮੂਲੇ ਨਾ ਕੀਚਾ ਜਿਤ ਅੰਤ ਪਛੁਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨੂੰ ਪਾਇਆ ਅੰਤੋਂ ਨਾ ਪਾਇਆ ਕਿਨਾ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣੇ ਆਖੈ ਤਾ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨੂੰ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੂੰ ਪਾਏ ਇੱਕ ਵੇਖ ਪਰਸਨ ਆਇਆ।

ਰਚਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨਿਆ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾ ਹਿਤ ਚਲਾ ਸੁਆਮੀ ਹੁਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾ ਹਿਤ ਵਾ ਚਲਾ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸਿੱਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵਿਤ ਵਾ ਚਲਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹ ਤਨੁਕਾ ਮਨ ਵਸਿਆ ਜੰਤ ਹੋ ਲਿਖਿਆ ਆਇਆ ਇੱਕ ਬ੍ਰਹਿ ਨੇਰੇ ਕਰਾਂ ਗੱਲਾਂ ਗੱਲੀ ਕਰਨ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾਉ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਟਮ ਸਹਿਤ ਸਿਉਂ ਪੁੱਛ ਸੰਗਤ ਸੰਭਾਈਆ ਕਹਿੰਦੇ ਪੁੱਛ ਸੁਣਦੇ ਪੁੱਛੇ ਪੁੱਛ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜਾਏ ਬਿਨ ਸਹਜਾ ਸਹਸਾ ਨਾ ਜਾਏ ਨਹ ਜਾਏ ਸਹਸਾ ਕਿਤ ਸੰਜਮ ਰਹਿ ਕਰਮ ਕਮਾਏ ਸਹਸਾ ਜੀ ਉਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੂ ਹਰ ਸਿਮਰਹੁ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਇਹ ਸਹਸਾ ਉਪਜਾਏ ਜੀ ਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀ ਹੋ ਤਾਂ ਮੈਲੇ ਤਿੰਨ ਜਨਮ ਜੂ ਵਹਿ ਹਾਰਿਆ ਇਹ ਤਿਸ ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਹੈ ਨਾਮ ਤੁਮ ਸੋ ਸੁਣੈ ਨਾਹੀ ਫਿਰੰਗੋਂ ਬੇਤਾਲਿਆ ਕਹਿ ਨਾਨਕ ਜਿਨ ਸਚ ਜਿਆ ਕੂੜੇ ਲਾਗੇ ਤਿੰਨ ਜਨਮ ਜੂ ਵਹਿ ਹਾਰਿਆ ਜੀ ਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੋੜ ਕੀ ਸੋਏ ਪਹੁੰਚਾ ਨਾਹੀ ਮਨਸਾ ਸਸ ਮਾਣੀ ਜਨਮ ਰਤਨ ਜਿਨ ਖੱਟਿਆ ਭਲੇ ਸੇਵਨ ਜਾਰੀ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਹੋਈ ਜਿਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਣ ਗੁਰਬਿਨੇ ਅਵਰਣ ਜਾਣ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਾਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰ ਥਾ ਕੋਈ ਪੁੱਛੋ ਬਬੇ ਕੀ ਅਜਾਏ ਅਨੇਕ ਜੂਨੀ ਭਰਮਾਵੇ ਬਿਨ ਸਾਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਾਹਿਬ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਾਗੁਰ ਮੁਕਤ ਨ ਪਾਏ

ਪੀਵੋ ਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਹੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ, ਕਹਿ ਕਛੂ ਨਾ ਜਾਣੀ, ਚਿਤ ਜਿਨ ਕਾਹਰ ਲਇਆ ਮਾਇਆ, ਬੋਲਣ ਪੈਰ ਬਾਣੀ, ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਅਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ, ਪਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਖਤ ਆਪ ਉਪਾਇ ਕਹਿ ਕਰਤਾ, ਆਪੇ ਹੁਕਮ ਵਰਤਾਏ ਹੁਕਮ ਵਰਤਾਇਆ, ਵੇਖੈ ਗੁਰਮੁਖ ਸਾਹਿਬ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸ ਨੂੰ ਆਪ ਕਰੇ

ਵਿਚਾਰ ਦੇ ਤਤੈ ਸਰਣ ਜਾਣੀ ਤਤੈ ਸਰਣ ਜਾਣੀ ਸਿਮਰਤ ਸ਼ਾਸਤਰ ਪੁੰਨ ਵਿਚਾਰ ਦੇ ਤਤੈ ਸਰਣ ਜਾਣੀ ਤਤੈ ਸਰਣ ਜਾਣੀ ਗੁਰੂ ਬਜ ਹੋ ਤਤੈ ਸਰਣ ਜਾਣੀ ਤੇਹ ਗੁਣੀ ਸੰਸਾਰ ਭਰਮ ਸੁਤਾ ਸੁਤਿਆ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਮੱਸਿਆ ਬੋਲੇ ਅੰਮ੍ਰਿਤ ਬਾਣੀ ਕਹ ਨਾਨਕ ਸੋ ਤਤ ਪਾ ਜਿਸਨੂੰ ਅਣਦਿਨ ਹਰਲ ਬਿਲਾ ਗਏ ਜਾਗਤ ਰਹਿਣ ਬਿਹਾਣੀ ਮਾਤਾ ਕੇ ਉਧਰ ਮਹਿ ਪ੍ਰਤ ਪਾਲ ਕਰੇ ਸੋ ਕਿਉਂ ਮਨੋਹ ਸਾਰੀ ਹੈ ਮਨੋ ਕਿਉਂ ਸਾਰੀਆਂ ਇਹ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹ ਪਹੁੰਚ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹ ਨਾਨਕੇ ਵਡਦਾਤਾ ਸੋ ਕਿਉਂ ਮਨੋਹ ਸਾਰੀਐ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਰ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾਂ ਤਸਭਾਣਾ ਤਾਂ ਜੰਮਿਆ ਪਰਿਵਾਰ ਭਰਾ ਪਾਇਆ ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ

ਅਰੇ ਆਪੋ ਮੁਲਕ ਹੈ ਮੁੱਲ ਨ ਪਾਇਆ ਜਾਏ, ਮੁੱਲ ਨ ਪਾਇਆ ਜਾਏ ਕਿਸੈ ਬਿਟਹੁ ਰਹੇ ਲੋਕ ਬਿਲ ਲਾਏ, ਅਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਰਸੋਂ ਪੀਆ ਵਿੱਚ ਹੁਆ ਪੁਜਾਏ।

ਜਗਤ ਦਿਖਾਇਆ, ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ, ਤਾਂ ਤੂੰ ਜਗ ਮਹਿ ਆਇਆ। ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਿਰ ਬਣਿਆ। ਹਰ ਗਾਉ ਮੰਗਲ ਨਿਤ ਸਖੀ, ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ, ਦਿਨ ਸੁਭਾਗੇ ਆਪਣਾ ਪਿਰ ਜਾ ਪਏ। ਅਰਹਤ ਬਾਣੀ ਗੁਰ ਸ਼ਬਦ ਚ

ਕਹਿ ਨਾਨਕ ਇਹ ਨੇਤਰ ਅੰਧ ਸੀ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸੱਚਾ ਸੁਣਨਾ ਨੂੰ ਪਠਾਏ ਸੱਚਾ ਸੁਣਨਾ ਨੂੰ ਪਠਾਏ ਸ੍ਰੀ ਲਾਲ ਸੁਣੋ ਸਤਿ ਬਾਣੀ।

ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਚੈ ਸੁਣ ਨੈਨੂ ਪਠਾਏ। ਹਰ ਜੀਉ ਗੁਫਾ ਅੰਦਰ ਰੱਖੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਵਣ ਨਉ ਦੁਬਾਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ।

ਪਿਆਰੇ ਜੀਉ ਗੁਫਾ ਅੰਦਰ ਰੱਖੇ ਵਾਜਾ ਪਵਣ ਵਜਾਇਆ ਇਹੋ ਸੱਚਾ ਸੋਹਿਲਾ ਸੱਚਾ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸੱਚਾ ਜਿੱਥਾ ਸਦਾ ਸਤਿ ਆਵੇ ਸੱਚੋ ਧਿਆਵੇ ਜਾਤ ਭਾਵੇ ਗੁਰਮੁਖ ਜਨਾ ਬੁਝਾਵੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ।

ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ। ਅੱਛਾ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਪਹੁ ਗੁਰ ਪ੍ਰਸਾਦ ਆਸ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ

ਬਾਵੜੀ ਆਪਣੇ ਸਾਜੇ ਆਪਣੇ ਰਚਿਓ ਨਾਉ ਦੋਏ ਕੁਦਰਤ ਸਾਜੀ ਅਕਰਾਸਨ ਜਿਠੋ ਚਾਓ ਦਾਤਾ ਕਰਤਾਪ ਤੂੰ ਤੁਸਦੇ ਮੈਂ ਕਰੈ ਪਸਾਓ ਤੂੰ ਜਾਣੋ ਇਸ ਸਭ ਸਹਿ ਦਿਲ ਸਜਿੰਦ ਕਵਾਓ।

ਵਿਸਮਾਤ ਪੌਣ ਵਿਸਮਾਤ ਪਾਣੀ ਵਿਸਮਾਤ ਅਗਨੀ ਖੇਟੇ ਬਿਟਾਣੀ ਵਿਸਮਾਤ ਧਰਤੀ ਵਿਸਮਾਤ ਖਾਣੀ ਵਿਸਮਾਤ ਸਹਿਤ ਲੱਗੇ ਪ੍ਰਾਣੀ ਵਿਸਮਾਤ ਸੰਜੋਗ ਵਿਸਮਾਤ ਵਿਜੋਗ ਵਿਸਮਾਤ ਭੁੱਖ ਵਿਸਮਾਤ ਭੋਗ ਵਿਸਮਾਤ ਸਿਫਤ ਵਿਸਮਾਤ ਸਲਾਹ ਵਿਸਮਾਤ ਉਜੜ ਵਿਸਮਾਤ ਰਾਹ ਵਿਸਮਾਤ ਨੇੜੇ ਵਿਸਮਾਤ ਦੂਰ ਵਿਸਮਾਤ ਦੇਖੈ ਹਾਜ਼ਰ ਹਜ਼ੂਰ ਵੇਖ ਵਿਡਾ ਰਿਹਾ ਵਿਸਮਾਤ ਨਾਨਕ

ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪ੍ਰਾਣ ਕਿਤੇ ਬੰਗ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿਨਸ ਰੰਗੀ ਕੁਦਰਤ ਜੀ ਜਾਣ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਣ ਅਭਿਮਾਨ ਕੁਦਰਤ ਪਾਉਣ ਪਾਣੀ ਬਸੰਤਰ ਕੁਦਰਤ ਧਰਤੀ ਕਾਕ

ਪਹਿ ਵਿੱਚ ਭਵਨ ਵੈਸ ਦਬਾਓ, ਪਹਿ ਵਿੱਚ ਲੈ ਲੱਖ ਦਰੀਆ ਓ, ਪਹਿ ਵਿੱਚ ਅਗਨ ਕੱਟੇ ਬੇਗਾਰ, ਪਹਿ ਵਿੱਚ ਧਰਤੀ ਦੱਬੀ ਭਾਰ, ਪਹਿ ਵਿੱਚ ਇੰਦ ਫਿਰੇ ਸਿਰ ਪਹਾੜ, ਪਹਿ ਵਿੱਚ ਰਾਜਾ ਧਰਮ ਦਵਾਰ, ਪਹਿ ਵਿੱਚ ਸੂਰਜ ਪਹਿ ਵਿੱਚ ਚੰਦ, ਕਹੋ ਕਰੋੜੀ ਚਲਤਨਾਂਤ, ਪਹਿ ਵਿੱਚ ਸਿੱਧ ਬੋ ਸੁਨਨਾਥ, ਪਹਿ ਵਿੱਚ ਆਟਾ ਨੇ ਆਕਾਸ਼, ਪਹਿ

ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ।

ਨਾਨਕ ਪਾਉਂਦਿਆਂ ਕੰਤ ਨਾ ਅੰਤ ਬੰਧਨ ਬੰਦ ਪਾਇ ਸੋਏ ਪੈ ਕਰਕ ਨੱਚਾ ਸਭ ਕੋਏ ਨੱਚ ਨੱਚ ਹੱਸਾ ਚੱਲੇ ਸੁਰ ਉੱਡਣਾ ਜੈ ਸਿਧ ਨਾ ਹੋਏ।

ਹੋਮ ਚ ਰੋਏ ਹੋਮ ਚ ਭਰੀ ਹੋਮ ਧੋਏ ਹੋਮ ਵਿੱਚ ਜਾਤੀ ਜਿਨਸੀ ਖੋਵੇ ਹੋਮ ਚ ਮੂਰਖ ਹੋਵੇ ਸਿਆਣਾ ਮੁੱਖ ਮੁਕਤ ਕੀ ਸਾਰ ਨਾ ਜਾਣਾ ਹੋਮ ਚ ਮਾਇਆ ਹੋਵੇ।

ਜੇਰ ਉਦਭੁਜਾਂ ਖਾਣੀ ਸੇਤ ਜਾ ਸੁਮਤ ਜਨੈ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤਿ ਉਪਾਇ ਕੈ ਸੰਭਾਲੇ ਸਭਨਾ ਜਿਨ ਕਰਤੈ ਕਰਣਾ ਕੀਆ ਚਿੰਤਾ ਭੇ ਕਰਨੀਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇ ਜਗ ਤਿਸ ਜਵਾਰੀ ਸਵਸਥ ਤਿਸ

ਲਾਲ ਮਲਕਾਇ ਸਿਰ ਸਾਈ ਪਾਈ ਮੋਰ ਕੰਧ ਪਤ ਕਵਾਈ ਬਿਨ ਨਾਵੈ ਕਿਸ ਥਾਇ ਨਾ ਪਾਈ ਰਹੇ ਬੇਬਾਣੀ ਮੜੀ ਮਸਾਣੀਆਂ।

0: ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਉਂ ਪਾਵੈ ਤਿਉਂ ਰਾਖ ਲੈ ਹਮ ਸਰਨ ਪ੍ਰਭਾਏ ਰਾਮ ਰਾਜੇ ਹਮ ਭੂਲ ਵਿਗਾੜੈ ਦਿਨ ਸਰਾਤ ਹਰ ਲਾਜ ਰਖਾਏ ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਿਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਥੋੜ੍ਹੇ 'ਚੋਂ ਥੋੜ੍ਹਾ ਬਹੁਤੇ 'ਚੋਂ ਬਹੁਤਾ ਸਮਾਂ ਕੱਢਦੇ ਹੋਏ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਕੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਪਾਵਨ ਲੜੀਵਾਰ ਉਪਦੇਸ਼ ਵਾਹਿਗੁਰੂ ਦੇ ਨਾਮ ਦਾ ਆਸਰਾ ਏ ਕਲੂ ਦੇ ਸਮੇਂ ਵਿੱਚ ਸਭ ਤੋਂ ਵੱਡਾ ਆਸਰਾ ਹੈ, ਸਭ ਤੋਂ ਵੱਡਾ ਆਧਾਰ ਹੈ। ਹਰ ਐਸਾ ਆਸਰਾ ਜਿਹਨੂੰ ਪ੍ਰਾਪਤ ਹੋ ਜਾਂਦਾ ਕੋਈ ਅਡੋਲ ਹੁੰਦਾ ਹੈ, ਉਹ ਮਨ ਹੀ ਹਿਰਦਾ ਹੀ ਸਾਫ ਸੁਥਰਾ ਤੇ ਅਡੋਲ। ਕਿੰਨੇ ਗੁਣ ਆਉਂਦੇ ਨੇ ਜਿਨ੍ਹਾਂ ਗੁਣਾਂ ਕਰਕੇ ਦੁਨੀਆਂ ਦੇ ਵਿੱਚ ਸਨਮਾਨ ਮਿਲਦਾ ਹੈ, ਦੁਨੀਆਂ ਦੇ ਵਿੱਚ ਨਾਮ ਬਣਦਾ ਹੈ, ਉਹ ਸਾਰੇ ਗੁਣ ਆ ਕੇ ਉਹਨੂੰ ਪ੍ਰਾਪਤ ਹੋ ਜਾਂਦੇ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ। ਉਹ ਨਾਮ ਦਾ ਮੁੱਲ ਕੀਮਤ ਬੇਅੰਤ ਹੈ, ਨਾ ਕਿਸੇ ਤੋਂ ਪਿੱਛੇ ਪਈ ਹੈ, ਨਾ ਹੁਣ ਪਵੇ ਪੈਂਦੀ ਹੈ ਤੇ ਨਾ ਪਵੇ। ਹਰ ਕੇ ਨਾਮ ਕੀ ਵਡਿਆਈ, ਕੀਮਤ ਕਹਿਣ ਨਾ ਜਾਈ। ਰਹਾਓ ਵਾਲੀਆਂ ਤੁਕਾਂ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾ ਗਏ ਨੇ ਵਾਹਿਗੁਰੂ ਦੇ ਨਾਮ ਦੀ ਵਡਿਆਈ ਕਿਸੇ ਤੋਂ ਵੀ ਕੀਮਤ ਉਹਦੀ ਕਹੀ ਨਹੀਂ ਜਾਂਦੀ, ਮੁੱਲ ਨਹੀਂ ਪੈਂਦਾ। ਕੋਈ ਐਸੀ ਸੰਸਾਰ ਵਿੱਚ ਮੰਡੀ ਨਹੀਂ ਹੈ, ਐਸਾ ਕੋਈ ਸਟੋਰ ਨਹੀਂ ਹੈ ਜਿੱਥੋਂ ਨਾਮ ਦੀ ਕੀਮਤ ਪੈ ਜਾਵੇ, ਵਾਹਿਗੁਰੂ ਦਾ ਨਾਮ ਖਰੀਦਿਆ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਬੇਅੰਤ ਨਾਮ ਹੈ ਅਤੇ ਬੇਅੰਤੀ ਉਹਦਾ ਆਸਰਾ ਹੈ। ਬੇਅੰਤ ਵੱਡੀ ਉੱਚੀ ਅਵਸਥਾ ਬਣ ਜਾਂਦੀ ਜਿਹਨੇ ਨਾਮ ਦਾ ਆਸਰਾ ਲਿਆ ਹੈ, ਉਹ ਹਿਰਦਾ ਵੀ ਕਹਿਣ ਕਥਨ ਤੋਂ ਪਰੇ ਹੋ ਜਾਂਦਾ ਹੈ। ਅਸਚਰਜ ਬਾਤਾਂ ਹੋ ਜਾਂਦੀਆਂ ਨੇ ਉਹ ਸੂਖਸ਼ਮ ਸਰੀਰ ਦੀਆਂ, ਉਹ ਸਰੀਰ ਬਾਹਰਲੀ ਤਸਵੀਰ ਦੀਆਂ ਸਰੀਰਾਂ ਦੀਆਂ ਦੁਨੀਆਂ ਪੂਜਦੀ ਆ, ਉਹ ਹਿਸਟਰੀ ਬਣ ਜਾਂਦੀ, ਇਤਿਹਾਸ ਸਿਰਜ ਦਿੰਦੇ ਨੇ ਉਹ ਸਰੀਰ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਵਾਸ ਆਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਵਾਹਿਗੁਰੂ ਦੇ ਨਾਮ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਉਹਨਾਂ 'ਤੇ ਹੋਰ ਕੀ ਬਖਸ਼ਿਸ਼ਾਂ ਹੁੰਦੀਆਂ। ਕੱਲ੍ਹ ਕਿਹਾ ਸੀ ਕੋਟ ਜਾਪ ਤਾਪ ਬਿਸਰਾਮ ਰਿੱਦ ਬੁੱਧ ਸਿੱਧ ਸੁਰ ਗਿਆਨ ਅਨਕ ਰੂਪ ਰੰਗ ਭੋਗ ਰਸਾ ਗੁਰਮੁਖ ਨਾਮ ਨਿਮਖ ਹਿਰਦੈ ਵਸੈ ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿਣ ਨਾ ਜਾਈ ਰਹਾਓ। ਹੁਣ ਕਹਿ ਰਹੇ ਨੇ ਸੂਰ ਬੀਰ ਧੀਰਜ ਮਤ ਪੂਰਾ, ਓਏ ਸੂਰ ਬੀਰ ਹੈ, ਸੂਰ ਬੀਰ ਤੋਂ ਭਾਵ ਮਹਾਂਬਲੀ ਯੋਧਾ, ਸੂਰਮਾ ਬੀਰ ਯੋਧਾ, ਸੂਰਮਾ ਉਹ ਜਿਹੜਾ ਬੀਰ ਬੀਰਾ ਸਾਵੇ ਜੀ ਔਗੁਣਾਂ 'ਤੇ ਆਪ ਔਗੁਣਾਂ ਤੋਂ ਰਹਿਤ ਹੋਵੇ, ਦੂਜਿਆਂ ਦੀਆਂ ਕੁਰੀਤੀਆਂ ਜ਼ੁਲਮਾਂ ਦੇਖ ਕੇ ਜਿਹਨੂੰ ਬੀਰਸ ਆਵੇ ਗੁੱਸਾ ਆਵੇ। ਗੁੱਸਾ ਕਹਿ ਦਿੰਦੇ ਹਾਂ ਲੇਕਿਨ ਬੀਰਸ ਹੁੰਦਾ ਹੈ ਜਿਹੜਾ ਆਪਣੇ ਮਤਲਬ ਤੋਂ ਉੱਪਰ ਉੱਠ ਕੇ
ਧਰਮੀ ਬੰਦੇ ਦੇ ਅੰਦਰ ਹੁੰਦਾ, ਧਰਮ ਕਮਾਉਣ ਵਾਲੇ ਮਤਲਬ ਤੋਂ ਉੱਪਰ ਉੱਠ ਕੇ ਜੋ ਸੋ ਮਜ਼ਲੂਮ ਦੀ ਰੱਖਿਆ ਕਰਦਾ, ਜ਼ਾਲਮ ਦੇ ਅੱਗੇ ਅੜਦਾ ਹੈ, ਆ ਖੜੋਂਦਾ ਹੈ, ਜ਼ਾਲਮ ਦਾ ਨਾਸ ਕਰਦਾ, ਧਰਮ ਦਾ ਪ੍ਰਕਾਸ਼ ਕਰਦਾ, ਸਾਰਿਆਂ ਨਾਲ ਆਮ ਲੋਕਾਂ ਨਾਲ ਸਮਬਿਰਤੀ ਰੱਖਦਾ, ਮੌਤ ਤੱਕ ਦੀ ਪਰਵਾਹ ਨਹੀਂ ਕਰਦਾ, ਸੱਚ ਕਹਿਣ ਤੋਂ ਗੁਰੇਜ਼ ਨਹੀਂ ਕਰਦਾ, ਸੂਰ ਬੀ ਰੋਈ ਤਿੱਥੈ ਜੋਧ ਮਹਾਬਲ ਸੂਰ, ਤਿੰਨ ਮਹਿਰਾਮ ਰਹਿਆ ਭਰਪੂਰ। ਇਹੀ ਅਵਸਥਾ ਹੈ ਜਿਹਨੇ ਨਾਮ ਜਪਿਆ, ਜਿਹਦੇ ਕੋਲ ਨਾਮ ਦਾ ਆਸਰਾ ਹਿਰਦੇ ਵਿੱਚ, ਉੱਥੇ ਜੋਧਾ ਮਹਾਬਲੀ ਸੂਰਮਾ ਬਣ ਜਾਂਦਾ, ਉਹ ਨਹੀਂ ਪ੍ਰਵਾਹ ਕਰਦਾ ਭਾਵੇਂ ਹਜ਼ਾਰਾਂ ਬੰਦੇ ਆ ਜਾਣ, ਲੱਖਾਂ ਚੜ ਕੇ ਆ ਜਾਣ। ਜਿਹੜਾ ਐਸਾ ਸੂਰਮਾ ਬਣ ਗਿਆ ਵਾਹਿਗੁਰੂ ਦੇ ਨਾਮ ਦਾ ਆਸਰਾ ਜੀ, ਜਿਹੜੇ ਛੋਟੇ ਛੋਟੇ ਆਪਣੇ ਆਪ ਨੂੰ ਸੂਰਮੇ ਖਵਾਉਂਦੇ ਹੁੰਦੇ ਬੈਲੀ ਲੋਕ, ਉਹਨਾਂ ਨੂੰ ਤਾਂ 20 ਬੰਦੇ ਆ ਕੇ ਪੁਲਿਸ ਵਾਲੇ ਘੇਰਾ ਪਾ ਕੇ ਕੁਝ ਸਮਾਂ ਲੜ ਕੇ ਫੜ ਲੈਂਦੇ। ਜਿਹੜਾ ਨਾਮ ਦਾ ਆਸਰਾ ਹੈ, ਸੰਤ ਛਪਾਹੀ ਹੈ, ਸੂਰ ਬੀਰ ਹੈ, ਉਹ ਨਹੀਂ ਫੜਿਆ ਜਾਂਦਾ। ਉਹ ਸੂਰ ਬੀਰ ਧੀਰਜ ਮਤ ਪੂਰਾ ਹੋ ਜਾਂਦਾ, ਲੱਖਾਂ ਆ ਜਾਣ ਕੇਵਲੇ ਨਹੀਂ ਯਕਦਮ ਆਈਆਂ। ਬਚਨ ਇੱਕ ਇੱਕ ਬੋਲ, ਸੂਰ ਬੀਰ ਬਚਨ ਕੇ ਬਲੀ, ਕੌਲਾ ਬੱਪਰੀ ਸੰਤੀ ਛਲੀ। ਸੂਰ ਬੀਰ ਜਿਹੜੇ ਬਚਨਾਂ ਦੇ ਬਲੀ ਹੁੰਦੇ ਨੇ, ਜਿਹੜੇ ਬਚਨ ਕਹਿ ਦਿੰਦੇ ਇੱਕ ਪਗਾਉਂਦੇ ਨੇ ਉਹਨਾਂ ਨੂੰ ਪੂਰੇ ਹੁੰਦੇ ਨੇ। ਇਹ ਹੈ ਨਾਮ ਜਪ ਕੇ ਬਣੇ ਹੋਏ ਸੂਰ ਬੀਰਾਂ ਦੀ ਅਵਸਥਾ। ਇਹੀ ਕਿਹਾ ਸੀ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ, ਇਹ ਕੀ ਕਹਿੰਦੇ, ਜਾਂਦੇ ਨੂੰ ਫੜ ਕੇ ਲੈ ਜਾਵਾਂ, ਨਹੀਂ ਫੜਿਆ ਜਾਵਾਂ। ਇੱਕ ਤੇ ਇੱਕ ਐਵੇਂ ਲੱਖ 20 ਲੱਖ 30 ਲੱਖ ਆ ਜਾਣ, ਜਾਂਦਾ ਨਹੀਂ ਮੈਂ ਫੜਿਆ ਜਾਵਾਂਗਾ। ਚਿੱਤ ਵਿੱਚ ਮੇਰੇ ਵੀ ਬਹੁਤ ਕੁਝ ਭਰਿਆ ਹੋਇਆ, ਢੇਰੀਆਂ ਵੇਖਿਓ ਕਿਵੇਂ ਲਾਉਂਦਾ ਇਹਨਾਂ, ਜਿਹੜੇ ਆਉਣਗੇ ਲੱਦ ਕੇ ਲਿਜਾਣਗੇ, ਤੁਰ ਕੇ ਨਹੀਂ ਜਾਣਗੇ। ਇਹ ਬਚਨ ਕੀਤੇ ਸੀ, ਆਈਆਂ ਲੱਖਾਂ ਫੌਜਾਂ ਹਿੰਦੁਸਤਾਨ ਦੀਆਂ, ਨਹੀਂ ਫੜੇ ਗਏ, ਜਿਉਂਦੇ ਨਹੀਂ ਹੱਥ ਆਏ ਮਹਾਂਪੁਰਸ਼, ਡਿੱਗੇ ਪਏ ਸਰੀਰ ਨੂੰ ਜੂਝ ਕੇ ਸ਼ਹੀਦ ਹੋਏ ਨੂੰ, ਤੇ ਮਗਰੋਂ ਭਾਵੇਂ ਜੋ ਮਰਜ਼ੀ ਕਰੀ ਜਾਣ, ਦਸਤਾਰ ਵੀ ਲਾ ਦੇ। ਦਸਤਾਰ ਲੱਥਣ ਵਾਲੀ ਨਹੀਂ ਸੀ ਮਹਾਂਪੁਰਸ਼ਾਂ ਦੀ, ਪੂਰਾ ਅੰਦਰੋਂ ਤਿਆਰ ਪ੍ਰਤਿਆਰ ਹੋ ਕੇ ਆਏ ਸੀ, ਐਨ ਸ਼ਾਸਤਰ ਪਹਿਣ ਕੇ, ਦਸਤਾਰਾ ਪੂਰਾ ਘੁੱਟ ਕੇ ਸਜਾ ਕੇ। ਦਸਤਾਰ ਲਾਈ ਗਈ ਹੈ ਫੋਟੋ ਲੈਣ ਤੋਂ ਪਹਿਲਾਂ, ਜਾਣ ਕੇ ਡਿੱਗੇ ਹੋਏ ਬੇਇੱਜ਼ਤੀ ਹੋਵੇ ਭੈੜੇ ਲੱਗਣ, ਦਸਤਾਰ ਲੱਥੀ ਪਈ ਹੈ। ਦੁਸ਼ਮਣ ਬਾਤਾਂ ਵੀ ਇਹੋ ਜਿਹੀਆਂ ਹੀ ਕਰਦਾ ਹੈ। ਇਸ ਕਰਕੇ ਐਸੇ ਸੂਰ ਵੀ ਬਚਨ ਜਿਹੜੇ ਕੀਤੇ ਸੀ, ਇੱਕ ਇੱਕ ਪੁਗਾਇਆ ਪੂਰਾ ਕੀਤਾ। ਧੀਰਜ ਮਤ ਪੂਰਾ ਨਹੀਂ ਡੋਲੇ ਮਹਾਂਪੁਰਸ਼, ਧੀਰਜ ਜਿਹਦੇ ਕੋਲ ਨਾਮ ਦੀ ਦਾਤ, ਨਾਮ ਹਿਰਦੇ ਵਿੱਚ ਹੈ, ਉਹ ਹੀ ਸੂਰਬੀਰ ਧੀਰਜ ਮਤ ਪੂਰਾ ਹੈ। ਸੂਰਬੀਰ ਆ ਕਲੂ ਦੇ ਸਮੇਂ ਅੰਦਰ ਜਿਹਨੇ ਵਿਕਾਰਾਂ ਨੂੰ ਜਿੱਤ ਲਿਆ, ਵਿਕਾਰਾਂ 'ਤੇ ਫਤਿਹ ਪਾ ਲਈ ਹੈ, ਅੰਤਰੀਬ ਸ਼ਾਸਤਰ ਲੈ ਕੇ ਭਗਤੀ ਕੀਤੀ ਹੈ,

ਬੇਕਾਰ ਨਹੀਂ ਇਹਦੇ ਅੱਗੇ ਟਿਕਦਾ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਸਾਰੀ ਦੁਨੀਆਂ ਇਹਨਾਂ ਦੀ ਲਪੇਟ ਵਿੱਚ ਹੈ। ਸਾਰੀ ਸ੍ਰਿਸ਼ਟੀ ਦੁਨੀਆਂ ਤੇ ਸਰਦਾਰੀ ਕਰ ਰਹੇ ਨੇ। ਇਹਨਾਂ ਦਾ ਦਬਦਬਾ ਸਾਰੇ ਮਨਾਂ ਤਨਾਂ ਤੇ ਕਾਇਮ ਹੈ, ਪ੍ਰਭਾਵ ਹੈ। ਸਗਲ ਸ੍ਰਿਸ਼ਟ ਕੇ ਪੰਚ ਸਿੱਖ ਦਾ ਰਾਮ ਭਗਤ ਕੇ ਪਾਣੀ ਹਾ ਸੂਰ ਵੀ ਨਾਮ ਜਪ ਕੇ ਬਣਦਾ ਹੈ। ਇਹ ਐਸੇ ਪੰਜ ਜਿਹੜੇ ਦੂਤ ਨੇ, ਪ੍ਰਬਲ ਨੇ, ਇਹ ਪਾਣੀ ਭਰਨ ਵਾਲਾ ਬਣ ਜਾਂਦੇ ਰੱਬ ਦੇ ਪਿਆਰੇ। ਨਾਮ ਦਾ ਖੰਡਾ ਜੀ ਦੇ ਕੋਲ ਹੈ, ਨਿਮਰਤਾ ਦਾ ਖੰਡਾ ਜੀ ਦੇ ਕੋਲ ਹੈ। ਨਿਮਰਤਾ ਗਰੀਬੀ ਦੀ, ਨੀਵੇਂ ਮਨ ਦੀ ਗਦਾ ਜੀ ਨੇ ਫੜੀ ਹੈ। ਕੋਈ ਬੇਕਾਰ ਨਹੀਂ ਇਹਦੇ ਅੱਗੇ ਟਿਕ, ਪੂਰੇ ਗੁਰਾਂ ਨੇ ਗੱਲ ਸਮਝਾ ਦਿੱਤੀ। ਆਪ ਜੀ ਦੇ ਬਚਨ, ਹਰ ਹਰ ਨਾਮ ਸੰਤਨ ਕੀ ਓਟਾ, ਜੋ ਸਿਮਰੈ ਤਿਸਕੀ ਗਤ ਹੋਵੈ ਉਧਰੈ ਸਗਲੇ ਕੋਟਾ। ਵਾਹਿਗੁਰੂ ਦਾ ਨਾਮ ਹੀ ਮਹਾਂਪੁਰਸ਼ਾਂ ਦੀ ਓਟ ਹੈ, ਢਾਲ ਹੁੰਦੀ ਹੈ, ਸਖ਼ਤ ਢਾਲ, ਮਜ਼ਬੂਤ, ਜਿਹੜੀ ਰੱਖਿਆ ਕਰਦੀ ਹਮਲਾ ਹੋਣ 'ਤੇ। ਹਰ ਹਰ ਨਾਮ ਸੰਤਨ ਕੀ ਓਟਾ, ਕਿਹਾ ਸੀ ਆ, ਕਾਰ ਬ੍ਰਹਮ ਜਪ ਪਹਿਰ ਸਨਾਹ, ਕੋਟ ਆਵਦ ਤਿਸ ਬੇਦਤ ਨਾਹ। ਉਸ ਤੋਂ ਪਹਿਲਾਂ ਆਪ ਜੀ ਦਾ ਹੀ ਬਚਨ, ਵਾਹਿਗੁਰੂ ਦਾ ਜਪ ਕਰਨਾ ਜਿਹੜਾ, ਇਹ ਸੰਜੋਅ ਪਹਿਨੀ ਹੋਈ ਹੈ, ਲੋਹੇ ਦੀਆਂ ਤਾਰਾਂ ਦੀ ਬਣੀ ਹੋਈ ਸੰਜੋਅ, ਜਿਹੜੀ ਰੱਖਿਆ ਕਰਦੀ ਹੈ ਦੁਸ਼ਮਣ ਦੇ ਵਾਰ। ਪਾਰ ਬ੍ਰਹਮ ਜਪ ਪਹਿਰ ਸਨਾਹ, ਕੋਟ ਆਵਦ ਤਿਸ ਬੇਦਤ ਨਾਹ। ਕਰੋੜਾਂ ਸ਼ਾਸਤਰੋਂ ਨੂੰ ਬਹਿੰਦੇ ਨੇ ਜਿਹਦੇ ਕੋਲ ਐਸੀ ਜਪ ਦੀ ਸਨੋਹ ਹੈ, ਜਪ ਦੀ ਸੋ ਜਿਹਨੇ ਸੰਜੋਅ ਪਹਿਨੀ ਹੈ। ਸੋਰ ਬੀਰ ਧੀਰਜ ਮਤ ਪੂਰਾ, ਜਿਹਨੇ ਵਿਕਾਰਾਂ ਨੂੰ ਜਿੱਤ ਲਿਆ, ਵਿਕਾਰਾਂ ਤੇ ਫਤਿਹ ਪਾ ਲਈ ਹੈ, ਸੋਰ ਬੀਰ ਉਹ ਹੈ। ਧੀਰਜ ਮਤ ਪੂਰਾ, ਪੂਰਾ ਧੀਰਜਵਾਨ ਹੈ ਉਹ, ਅਡੋਲ ਹੈ ਉਹ ਹੀ ਹਿਰਦਾ, ਧੀਰਜ ਤੋਂ ਭਾਵ ਅਡੋਲ। ਮਤ ਪੂਰਾ ਤੇ ਅਗਲ ਵਿੱਚ ਵੀ ਪੂਰਾ ਉਹ ਹੀ ਹੈ, ਉਹ ਮਤ ਕਰਕੇ ਵੀ ਪੂਰਾ ਹੈ, ਸੁਚੇਤ ਹੈ, ਹਰ ਵੇਲੇ ਸੁਚੇਤ ਹੈ, ਰੱਬ ਦਾ ਪਿਆਰਾ ਹੁੰਦਾ ਹੈ, ਚਿੰਤਨ ਵਿੱਚ ਰਹਿੰਦਾ ਹੈ, ਚਿੰਤਨ ਵਿੱਚ ਰਹਿੰਦਾ, ਹਰ ਵਾਹਿਗੁਰੂ ਦੇ ਸਿਮਰਨ ਵਿੱਚ ਯਾਦ ਨਾਲ ਜਿਹੜਾ ਮਨ ਹਿਰਦਾ ਜੁੜਿਆ ਰਹਿੰਦਾ ਹੈ, ਉਹੀ ਸੁਚੇਤ ਹੈ, ਉਹੀ ਪੂਰੀ ਮਤ ਵਾਲਾ ਹੈ। ਸਹਿਜ ਸਮਾਧ ਧੁਨ ਗਹਿਰ ਗੰਭੀਰ, ਹਰ ਐਸਾ ਸੁਚੇਤ, ਸਹਿਜ ਸਮਾਧ, ਫਿਰ ਸਹਿਜ ਸਮਾਧ ਆ ਜਿਹਦੇ ਕੋਲ ਸੁਤੇ ਸਿੱਧ ਨਿਰਯਤਨ ਮਨ ਜਿਹੜਾ ਵਾਹਿਗੁਰੂ ਦੇ ਨਾਮ ਨਾਲ ਜੁੜਿਆ ਹੋਇਆ ਹੈ, ਉੱਠਦਿਆਂ ਬਹਿੰਦਿਆਂ ਸੌਂਦਿਆਂ ਖਾਂਦਿਆਂ ਪੀਂਦਿਆਂ ਵਿਚਰਦਿਆਂ ਸਭ ਸਹਿਜ ਸਮਾਧ ਧੁਨ ਗਹਿਰ ਗੰਭੀਰਾ, ਸਹਿਜ ਧੁਨ ਆ ਜਿਹਦੇ ਅੰਦਰ ਵਾਹਿਗੁਰੂ ਦੇ ਨਾਮ ਧੁਨੀ ਸੁਣਾਈ ਦਿੰਦੀ ਹੈ। ਜਿਹਨੇ ਵਾਹਿਗੁਰੂ ਦਾ ਜਪ ਕਰਕੇ, ਬਾਹਰੋਂ ਜਾਪ ਕਰਕੇ, ਸਿਮਰਨ ਕਰਕੇ ਅੰਦਰ ਦੀ ਸਹਿਜ ਧੁਨ ਨੂੰ ਪ੍ਰਗਟ ਕਰ ਲਿਆ ਹੈ, ਕੋਈ ਗਿਆਨਵਾਨ ਹੈ। ਸਹਿਜ ਸਮਾਧ ਧੁਨ ਗਹਿਰ ਗੰਭੀਰ, ਨਾਮ ਦੀ ਧੁਨੀ ਸੁਣਾਈ ਦੇਣ ਕਰਕੇ ਗਹਿਰਾ ਡੂੰਘਾ ਹੈ, ਬਹੁਤ ਗਹਿਰਾ, ਸਮੁੰਦਰ ਵਾਂਗ ਹਿਰਦਾ ਹੁੰਦਾ ਹੈ। ਗਿਆਨ ਧਿਆਨ ਹਿਰਦੇ ਵਿੱਚੋਂ ਹੀ ਪੈਦਾ ਹੋ ਹੀ ਜਾਂਦਾ ਹੈ, ਗੰਭੀਰਾ, ਗੰਭੀਰ ਹੋ ਜਾਂਦਾ, ਨਿਰਹੱਲ ਹੋ ਜਾਂਦਾ ਹੈ, ਹੱਲਣ ਤੋਂ ਰਹਿਤ ਹੁੰਦਾ, ਅਡੋਲ ਅਵਸਥਾ, ਆਪਣੇ ਆਪ ਨੂੰ ਜਨਾਉਂਦਾ ਨਹੀਂ, ਗੰਭੀਰ ਹੁੰਦਾ ਹੈ, ਸ਼ਾਂਤ ਚਿੱਤ ਹੁੰਦਾ ਹੈ, ਰੱਬ ਦਾ ਪਿਆਰਾ ਉਪਦੇਸ਼ ਦੇਣ ਵਾਸਤੇ ਬੁਲਾਇਆ ਹੀ ਬੋਲਦਾ, ਆਪਣੇ ਆਪ ਨਹੀਂ, ਗੰਭੀਰ ਹੁੰਦਾ ਹੈ। ਸਦਾ ਮੁਕਤ ਤਾ ਕੇ ਪੂਰੇ ਕਾਮ, ਸਦਾ ਮੁਕਤ ਹੈ, ਬੰਧਨ ਰਹਿਤ ਹੈ, ਜਿਉਂਦੇ ਜੀ ਮੁਕਤ ਹੋ ਜਾਂਦਾ ਹੈ। ਹੰਗਤਾ ਮਮਤਾ, ਇਹ ਸਰੀਰ ਮੇਰਾ, ਇਹਦੀ ਹੰਗਤਾ, ਇਹਦੇ ਰਾਹੀਂ ਜੋ ਪ੍ਰਾਪਤ ਕੀਤਾ ਉਹ ਮਮਤਾ ਉਹ ਵੀ ਨਹੀਂ ਹੁੰਦੀ, ਨਾ ਹੰਗਤਾ ਹੁੰਦੀ ਸਰੀਰ ਦੀ ਰਹਿ ਜਾਂਦੀ, ਨਾ ਮਮਤਾ ਹੁੰਦੀ ਹੈ, ਮੇਰ ਹੁੰਦੀ ਹੈ। ਹੰਗਤਾ ਮਮਤਾ ਕਰਤਾ ਭੋਗਤਾ, ਮੈਂ ਕਰਦਾ, ਮੈਂ ਇਹਨੂੰ ਫਲ ਪਾ ਰਿਹਾ,
ਇਹ ਵੀ ਹੁਰਨਾ ਨਾਸ ਹੋ ਜਾਂਦਾ। ਕਰਤਾ ਭੋਗਤਾ ਇਹ ਬੰਧਨ ਨੇ, ਇਹਨਾਂ ਕਰਕੇ ਜੰਮਣ ਮਰਨ ਨੇ, ਸੰਚਿਤ ਕਰਮ ਬਣ ਜਾਂਦੇ ਨੇ, ਕਰਮ ਜਮ੍ਹਾਂ ਹੋ ਜਾਂਦੇ ਨੇ, ਉਹਨਾਂ ਭੋਗਣ ਵਾਸਤੇ ਫਿਰ ਸਰੀਰ ਧਾਰਨ ਕਰਨੇ ਪੈਂਦੇ ਨੇ, ਯੋਨੀਆਂ ਵਿੱਚ ਜਾਣਾ ਪੈਂਦਾ ਵਾਸ਼ਨਾ ਮੁਤਾਬਕ। ਜੰਮਣ ਮਰਨ ਸਦਾ ਮੁਕਤ ਤਾ ਕੇ ਪੂਰੇ ਕਾਮ, ਉਹਨਾਂ ਦੇ ਸਾਰੇ ਕਾਮ ਕੰਮ ਪੂਰੇ ਹੋ ਜਾਂਦੇ ਨੇ, ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਨੇ, ਕੰਮ ਸਾਰੇ ਸਰ ਜਾਂਦੇ ਹੈ। ਜੋ ਜੋ ਚਿਤਵੈ ਸਾਧ ਜਨ ਸੋ ਲੇਤਾ ਮਾਨ, ਜੋ ਚਿਤਵਨੀ ਆਉਂਦੀ ਹੈ ਦੁਨਿਆ ਵੀ ਝੱਟ ਪੂਰੀ ਹੁੰਦੀ ਹੈ, ਕੰਮ ਵੀ ਸਾਰੇ ਪੂਰੇ ਹੋ ਜਾਂਦੇ ਨੇ। ਸਬਰ ਸੰਤੋਖ ਨਾਮ ਦਾ ਰਸ ਮਾਣਦੇ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰਪੂਰਾ ਅਰਾਧਿਆ ਦਰਗਹ ਸੱਚ ਖਰੇ। ਸਦਾ ਮੁਕਤ ਤਾ ਕੇ ਪੂਰੇ ਕਾਮ, ਉਹਨਾਂ ਦੇ ਕੰਮ ਵੀ ਪੂਰੇ ਹੋ ਜਾਂਦੇ ਨੇ ਅਤੇ ਆਪ ਜੀਵਨ ਮੁਕਤ ਅਵਸਥਾ ਵਿੱਚ ਵਿਚਰਦੇ ਨੇ, ਜਪਦੇ ਅਤੇ ਜਪਾਉਂਦੇ ਨੇ, ਇਹੀ ਕੰਮ ਹੁੰਦਾ। ਭਗਤ ਜਨਾਂ ਦੇ ਸਾਰੇ ਕਾਰਜ ਵੀ ਪੂਰੇ ਹੋਏ ਨੇ, ਅਥਾਹ ਨਾਮ ਜਪਿਆ ਅਤੇ ਜਪਾਇਆ, ਜਿਹਨਾਂ ਭਗਤਾਂ ਦੀ ਬਾਣੀ ਹੈ। ਕਬੀਰ ਸਾਹਿਬ ਜੀ ਵਰਗਿਆਂ ਦੇ ਸਾਰੇ ਕਾਰਜ ਪੂਰੇ ਹੋਏ ਨੇ, ਜੱਗ ਸੰਪੂਰਨ ਕੀਤਾ ਸੀ ਭਗਤ ਕਬੀਰ ਸਾਹਿਬ ਜੀ ਦਾ, ਆਪ ਸੱਚੇ ਪਾਤਸ਼ਾਹ ਭਗਤ ਨਾਮਦੇਵ ਜੀ ਦੇ ਕਨੀ ਅਨੇਕਾਂ ਕਰਮ, ਛੱਪਰੀ ਬਣਾ ਕੇ ਦਿੱਤੀ, ਘਰ ਬਣਾ ਕੇ ਦਿੱਤਾ ਸੋਹਣਾ, ਭਗਤ ਧੰਨਾ ਜੀ ਦੇ ਤਾਂ ਨੱਕੇ ਵੀ ਮੋੜੇ, ਖੂਹ ਵੀ ਜੋ ਚਲਾਇਆ, ਖੇਤੀਬਾੜੀ ਦਾ ਸਾਰਾ ਹੀ ਕੰਮ ਕੀਤਾ। ਸਦਾ ਮੁਕਤ ਤਾ ਕੇ ਪੂਰੇ ਕਾਮ, ਜਾ ਕੇ ਹਿਰਦੇ ਵਸੈ ਹਰ ਨਾਮ, ਜਿਨ੍ਹਾਂ ਦੇ ਹਿਰਦੇ ਵਿੱਚ ਇੱਕ ਰਸ ਵਾਹਿਗੁਰੂ ਦੇ ਨਾਮ ਦਾ ਟਿਕਾਣਾ ਬਣ ਜਾਂਦਾ ਹੈ, ਟਿਕਾ ਲੈਂਦੇ ਨੇ, ਵਸ ਜਾਂਦਾ ਹੈ, ਇਹ ਨਾਮ ਦੀ ਬਰਕਤ ਹੈ। ਸਗਲ ਸੋਖ ਆਨੰਦ ਆਰੋਗ, ਸਾਰੇ ਸੁੱਖ, ਸਾਰੇ ਸੁੱਖਾਂ ਤੋਂ ਵੱਡਾ ਸੁੱਖ ਹੈ ਬ੍ਰਹਮ ਦੇ ਗਿਆਨ ਦਾ ਸੁੱਖ, ਆਤਮਾ ਦੇ ਆਨੰਦ ਦਾ ਸੁੱਖ। ਸਗਲ ਸੁੱਖ ਆਨੰਦ ਰੋ, ਸਾਰੇ ਸੁੱਖ ਆ ਕੇ ਪ੍ਰਾਪਤ ਹੋ ਜਾਂਦੇ ਨੇ, ਆਨੰਦ ਆ ਜਾਂਦਾ, ਦੁਆਸ਼ ਤੋਂ ਰਹਿਤ ਬਿਰਤੀ ਹੋ ਜਾਂਦੀ, ਕਿਸੇ ਨਾਲ ਵਾਧ ਘਾਟ ਆਪਣਾ ਪਰਾਇਆ ਨਹੀਂ ਰਹਿ ਜਾਂਦਾ, ਇੱਕ ਰਸ ਸਾਰਿਆਂ ਵਿੱਚ ਵਾਹਿਗੁਰੂ ਦੀ ਜੋਤ ਨਜ਼ਰ ਆਉਂਦੀ ਹੈ, ਦੁਆਸ਼ ਮਿਟ ਜਾਂਦੀ ਹੈ, ਆਨੰਦ ਖੇੜਾ ਹੀ ਖੇੜਾ ਹੈ, ਰਸ ਹੀ ਰਸ, ਅਰੋਗ, ਫਿਰ ਕੋਈ ਰੋਗ ਵੀ ਨਹੀਂ ਰਹਿ ਜਾਂਦਾ। ਰੋਗ ਚਿੰਤਾ ਆਦਿਕ ਹਉਮੈ ਆਦਿਕ ਇਸੇ ਕਰਕੇ ਹੁੰਦੇ ਨੇ, ਜਿੰਨਾ ਚਿਰ ਦੁਆਸ਼ ਵਿੱਚ ਰਹਿੰਦਾ ਹੈ ਅਰੋਗ ਹੋ ਜਾਂਦਾ ਹੈ, ਮਨ ਬਾਣੀ ਸਰੀਰ ਕਰਕੇ, ਨਾ ਕੋਈ ਚਿੰਤਾ ਦੀ ਪੀੜਾ, ਨਾ ਕੋਈ ਹਉਮੈ ਦਾ ਰੋਗ, ਐਸੀ ਬਖਸ਼ਿਸ਼ ਹੁੰਦੀ ਹੈ, ਅਰੋਗ ਹੋ ਜਾਂਦੇ ਨੇ। ਸਮਦਰਸ਼ੀ ਪੂਰਨ ਨਿਰਯੋਗ, ਹਰ ਕਹਿੰਦੇ ਸਮਦਰਸ਼ੀ ਹੋ ਜਾਂਦੇ ਨੇ, ਸਮ ਇੱਕ ਬਰਾਬਰ ਸਾਰੇ ਵਾਹਿਗੁਰੂ ਦਾ ਦੀਦਾਰ ਹੁੰਦਾ, ਸਾਰਿਆਂ ਵਿੱਚ ਜੋਤ ਹੀ ਨਜ਼ਰ ਆਉਂਦੀ ਹੈ। ਪੂਰਨ ਨਿਰਯੋਗ, ਆਪ ਪੂਰਨ ਵਿਰਕਤ ਹੋ ਜਾਂਦੇ ਨੇ, ਕਿਸੇ ਵਿੱਚ ਵਿਸ਼ੇਸ਼ ਕਰਕੇ ਖੁੱਭਦੇ ਨਹੀਂ, ਮੇਰ ਨਹੀਂ ਰਹਿ ਜਾਂਦੇ, ਸਾਰਿਆਂ ਵਿੱਚ ਅਲੇਪ ਹੋ ਜਾਂਦੇ ਹੈ, ਜੋਗ ਜੁੜਨ ਤੋਂ ਰਹਿ ਆਪਣੀ ਬਿਰਤੀ ਨੂੰ ਸੰਸਾਰ ਵਿੱਚ ਨਹੀਂ ਜਖੜਦੇ, ਨਿਰਯੋਗ ਜੁੜਨ ਤੋਂ ਰਹਿ ਨਿਰਲੇਪ ਵਿਚਰਦੇ ਨੇ, ਲੇਕਿਨ ਚਿੱਤ ਵਾਹਿਗੁਰੂ ਦੇ ਨਾਮ ਵਿੱਚ ਸਮਾਇਆ ਹੁੰਦਾ ਹੈ, ਖਚਤ ਨਹੀਂ। ਆਏ ਨਾ ਜਾਏ ਡੋਲਾ ਕਤ ਨਾ ਹੀ, ਨਾ ਫਿਰ ਉਹ ਆਉਂਦੇ ਨੇ ਜਨਮ ਲੈ ਕੇ, ਨਾ ਜਾਂਦੇ ਨੇ ਮਰ ਕਰਕੇ, ਵਾਰ ਵਾਰ ਆਵਾਗਾਉਣ ਤੋਂ ਰਹਿ ਤੋਂ ਜਾਂਦੇ, ਡੋਲਾ ਕਤ ਨਾ ਹੀ। ਵਾਹਿਗੁਰੂ ਦੇ ਨਾਮ ਦਾ ਰਸ ਐਸਾ ਹੈ, ਉਹਨੂੰ ਛੱਡ ਕੇ ਹੋਰ ਦੁਨੀਆਂ ਦੇ ਪਦਾਰਥਾਂ ਦੀ ਮਮਤਾ ਵਿੱਚ ਮੇਰ ਵਿੱਚ ਮਨ ਨਹੀਂ ਫਿਰ ਡੋਲਦਾ, ਨਹੀਂ ਖੁੱਭਦਾ, ਰੰਗ ਤਮਾਸ਼ੇ ਵੇਖ ਕੇ ਦੁਨੀਆਂ ਦੇ ਨਹੀਂ ਡੋਲਦੇ ਹਨ। ਐਸਾ ਵਾਹਿਗੁਰੂ ਦਾ ਨਾਮ,
डिगै न डोला दृढ़ कर रहो पूर्ण होए त्रिपतानी। हे नाम दी खुराक हुंदी उन्हां कोल, जा कै नाम बसै मन माहे, जिन्हां दे हिरदे विच आ के वाहिगुरू दा नाम बस जांदा है। भावें लोग विकारी लोग आउण, डलाउण दी कोशिश नहीं डोलदे रब दे प्यार। बेअंत साखियां ने पूर्ण महापुरखां दी, जिन्हां दी परख भी होई, नहीं डोले, अडोल होए महापुरश, अडोल रहे, जा सत विच कायम रहे। जा कै नाम बसै मन माही, जिन्हां दे हिरदे विच वाहिगुरू दा नाम बस जांदा है, ओही संत है, ओही भगत है, ओही ब्रह्म ग्यानी है। लेकिन जे अवस्था नहीं बनी, वसिया नहीं, कच्ची है, तो उन्ना चिर डोल जांदा है। अखवाउंदा संत है, लेकिन अवस्था पक्की नहीं, बनिया नहीं अजे, वह विकारां विच डोल जांदा है, बदनामी का कारण हुंदा है, बाणी की बदनामी हुंदी है। ऐसा ही हो रहा है बहुत आद। जा कै नाम बसै मन माहि, जिन्हां दे हिरदे विच वाहिगुरू का नाम बस जांदा है, वह नहीं डोलदे। डिगै ना डोला दृढ़ कर रहा पूर्ण होए त्रिपतानी। दीन दयाल गोपाल गोविंद, क्योंकि वह दीन वाहिगुरु, दीना बंधु, दीना ते दयालु होने वाला है। गरीबां ते नीवे हो के शरण पैंदे ने जिहड़े, शरण आया ते दयालु होने वाला है। गोपाल गोविंद, सारी पृथ्वी की प्रतपालना करन वाला है। गोविंद, रख्या करन वाला सच्चे पातशाह, सारिआं नूं सवास जिंदगी दित्ती है लिमिट विच। जिन्ना चिर सवास पूरे नहीं हुंदे दित्ती, उन्ना चिर रख्या भी करदा है, नहीं काल आउण दिंदा उन्ना चिर काल नूं नेड़े। सो वड्डे वड्डे घटनावां तों रख लैंदा, उन्ना चिर नहीं मौत आउंदी। गुरमुख जपिया उतरा चिंद, ऐसे वाहिगुरू नूं, सच्चे पातशाह नूं, जिन्हें जी दान दित्ता है, जिंदगी दित्ती है, सवास बख्शे ने। गुरमुख जपी है उतरा चिंद, भाई गुरु वाले बन के, गुरमुख बन के, मुखी गुरु राही, गुरु का उपदेश लै के, खंडे बाटे का अमृत छक के, मूल मंत्र गुरमंत्र नित नेम की दात लै के जपी है उतरा चिंद। उन्हें जपीए ते चिंता उतर जाएगी, चिंता टेंशन जिनी है लथ जाएगी, आनंद आ जाएगा। जिस नाम विच ऐसिया बरकता ने, किन्ने गुण कहे ने, नानक कौ गुर दिया नाम, ओ वाहिगुरु दा सच्चे पातशाह दा नाम सानू सानू गुरां ने बख्शिया है, तां ही असीं कह रहे गुरमुख जपी है, गुरु वाले बन के, मुखी गुरु राही जपी है। उन्हूं जपिया जांदा अपने आप नहीं, अपने आप बख्शिश नहीं हुंदी, मन नहीं टिकदा, मन विच नहीं।

ਧੰਨ ਗੁਰੂ ਰਾਮਦਾਸ ਜੀ ਨੇ ਬਖਸ਼ਿਆ, ਕਿਰਪਾ ਕੀਤੀ। ਸੰਤਨ ਕੀ ਟਹਿਲ ਸੰਤ ਕਾ ਕਾਮ, ਸਤਿਗੁਰਾਂ ਦੀ ਟਹਿਲ ਕਰਨੀ, ਸੰਤਨ ਕੀ ਟਹਿਲ ਸਤਿਗੁਰਾਂ ਦੀ ਸੇਵਾ ਕਰਨੀ, ਗੁਰਾਂ ਦੀ ਆਗਿਆ ਮੰਨਣੀ, ਗੁਰਾਂ ਦਾ ਬਖਸ਼ਿਆ ਨਾਮ ਜਪਣਾ, ਗੁਰਾਂ ਦੀ ਟਹਿਲ ਸੇਵਾ ਕਰਨੀ, ਕੋਲੇ ਦੀ ਲਾਗੇ ਦੀ। ਸੰਤ ਕਾ ਕਾਮ, ਇਹ ਸਾਧੂ ਦਾ ਕੰਮ ਹੁੰਦਾ ਹੈ, ਸੰਤ ਦਾ ਕੰਮ ਹੁੰਦਾ ਗੁਰਾਂ ਦੀ ਟਹਿਲ ਕਰਨੀ, ਨਾ ਕਿ ਥੋੜ੍ਹੀ ਜਿਹੀ ਕਿਰਪਾ ਹੋਣ 'ਤੇ ਥੋੜ੍ਹਾ ਜਿਹਾ ਮਨ ਟੇਕਣ 'ਤੇ ਆਪ ਗੱਦੀਆਂ ਲਾ ਕੇ ਬੈਠੇ ਗੁਰੂ ਦੇ ਸਾਹਮਣੇ, ਆਪਣੇ ਆਪ ਨੂੰ ਮੱਥੇ ਟਿਕਾਉਣ ਲੱਗ ਜਾਵੇ। ਸੰਤਨ ਕੀ ਟਹਿਲ ਗੁਰਾਂ ਦੀ, ਸੰਤਨ ਨੰਨਾ ਬਹੁ ਬਚਾ, ਗੁਰਾਂ ਦੀ ਟਹਿਲ ਕਰਨੀ, ਗੁਰੂ ਸਾਹਿਬਾਂ 'ਤੇ ਅਥਾਹ ਸ਼ਰਧਾ ਵਿਸ਼ਵਾਸ, ਆਪ ਸੇਵਾ ਕਰਨੀ। ਸੰਤ ਦਾ ਕੰਮ ਹੁੰਦਾ ਫਿਰ ਉਹ ਅਵਸਥਾ ਬਣੀ ਰਹਿੰਦੀ ਹੈ, ਮਨ ਡੋਲ ਰਹਿੰਦਾ ਹੈ, ਗੁਰੂ ਦੀ ਬਖਸ਼ਿਸ਼ ਨਾਲ ਮਨ ਵਿੱਚ ਵਸਿਆ ਰਹਿੰਦਾ ਨਾਮ। ਜਿਹੜੇ ਸਾਧੂ ਗੁਰਾਂ ਨੂੰ ਪੂਜਦੇ ਨੇ, ਗੁਰੂ ਦੇ ਸਨਮੁਖ ਰਹਿੰਦੇ ਨੇ, ਆਪਣੇ ਆਪ ਨੂੰ ਵੱਡਾ ਨਹੀਂ ਕਹਿੰਦੇ, ਆਪਣੇ ਆਪ ਨੂੰ ਪਜਾਉਂਦੇ ਨਹੀਂ ਹਨ, ਗੁਰੂ ਦੇ ਲੜ ਜੋੜਦੇ ਨੇ, ਗੁਰੂ ਦੇ ਲੜ ਲਾਉਂਦੇ ਨੇ, ਗੁਰਸਿੱਖੀ ਦ੍ਰਿੜ ਕਰਵਾਉਂਦੇ ਹਨ, ਪ੍ਰੇਰ ਕੇ ਜੀਵਨ। ਸੰਤਨ ਕੀ ਟਹਿਲ ਸੰਤ ਕਾ ਕਾਮ, ਸਾਧ ਸੰਗ ਦੀ, ਸੰਤਾਂ ਦੀ, ਨਾਮ ਜਪਣ ਵਾਲਿਆਂ ਦੀ ਸੇਵਾ ਕਰਨੀ ਸੰਤ ਦਾ ਕੰਮ ਹੁੰਦਾ ਹੈ, ਗੁਰਮੁਖ ਦਾ ਕੰਮ ਹੁੰਦਾ ਹੈ, ਗੁਰਸਿੱਖ ਦਾ। ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ, ਨਾਮ ਦੀਆਂ ਅਥਾਹ ਬਰਕਤਾਂ ਨੇ ਸਤਿਗੁਰਾਂ ਇਹਨਾਂ ਪਾਵਨ ਸ਼ਬਦ ਵਿੱਚ ਦਰਸਾਈਆਂ ਹਨ। ਸਤਿਗੁਰੂ ਮੇਰ ਕਰਨ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸਮੱਤ ਬਖਸ਼ਣੀ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀ ਆ, ਸ਼ਬਦ ਗਾਵਣੇ ਆਈ ਆ, ਸਭੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਤੂੰ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸੁਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਕਰਤਾ ਤੇਰਾ, ਸਭ ਕਿਛ ਹੈ ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸਭ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ, ਪੰਚ ਦੂਤ ਤੁਦ ਵਾਸ ਕੀਤੇ, ਕਾਲ ਕੰਠਕ ਮਾਰਿਆ, ਤੁਧ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਸਿਤ ਕਰ ਅਨਹਦ ਵਾਜੇ, ਆਨੰਦ ਸੁਣ ਹੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ

Vaheguru.

बिछड़त क्यों जीवे क्यों जीवे ओए जीवन बिछड़त।

0: ਗੌੜੀ ਸੁਖਮੀ ਮਹਲਾ ਪੰਜਵਾਂ ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਵੇਂ ਜੁਗਾਦ ਗੁਰ ਏ ਨਵੇਂ ਸਤਿਗੁਰ ਏ ਨਵੇਂ ਸ੍ਰੀ ਗੁਰਦੇਵ ਏ ਨਵੇਂ ਅਸ਼ਟਪਦੀ ਸਿਮਰੋ ਸਿਮਰ ਸੁਖ ਪਾਵੋ ਕੱਲ ਕਲੇ ਤਨ ਮਹੇ ਮਟਾਵੋ ਸਿਮਰੋ ਜਾਸ ਬਸੰਬਰ ਏਕੈ ਨਾਮ ਜਪਤ ਗੰਤ ਅਨੇਕੈ ਵੇਦ ਪੁਰਾਣ ਸਿਮਰ ਸਦਾਖਰ ਕੀਨੇ ਰਾਮ ਨਾਮ ਇੱਕ ਅੱਖਰ ਕਿਨਕਾ ਏਕ ਜੈ ਜੀ ਵਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ ਕਾਂਖੀ ਏਕੇ ਦਰਤ ਤਿਹਾਰੋ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਪ੍ਰਭ ਕਹਿ ਸਿਵਨ ਗਰਭ ਨਾ ਵਸੈ ਪ੍ਰਭ ਕਹਿ ਸਿਵਨ ਕਾਲ ਪਰ ਹਰੇ ਪ੍ਰਭ ਸਿਮਰਤ ਕੁਛ ਬਿਘਨ ਨਾ ਲਾਗੇ
1: ਪ੍ਰਭ ਕਹਿ ਸਿਮਰਨ ਦਿਨ ਜਾਗੇ
0: ਪ੍ਰਭ ਕਹਿ ਸਿਮਰਨ ਭਾਉ ਨਾ ਵਿਆਪੈ
1: ਪ੍ਰਭ ਕਹਿ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਹਿ ਸਿਮਰਨ ਸਾਧ ਕੇ ਸੰਗ
1: ਸਰਬ ਨਿਆਨ ਨਾਨਕ ਹਰਿ ਰੰਗ
0: ਪ੍ਰਭ ਕਹਿ ਸਿਮਰ ਰਿੱਧ ਸਿੱਧ ਨੌ ਨਿੱਧ
1: ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕਹਿ ਸਿਮਰਨ ਜਪ ਪੂਜਾ
1: ਪ੍ਰਭ ਕਹਿ ਸਿਮਰਨ ਬਿਨਸੈ ਦੂਜਾ
0: ਪ੍ਰਭ ਕਹਿ ਸਿਮਰਨ ਤੀਸ ਨਾਨੀ
1: ਪ੍ਰਭ ਕਹਿ ਸਿਮਰਨ ਗਰਗ ਮਾਨੀ
0: ਪ੍ਰਭ ਕਹਿ ਸਿਮਰਨ ਹੋਏ ਸੋ ਭਲਾ
1: ਪ੍ਰਭ ਕਹਿ ਸਿਮਰਨ ਸੁਫਲ ਭਲਾ
0: ਹੇ ਸਿਮਰੇ ਜਨ ਆਪ ਸਮਰਾਏ
1: ਨਾਨਕ ਤਾਕੇ ਲਾਗੋ ਪਾਏ
0: ਪ੍ਰਭ ਕਹਿ ਸਿਮਰਨ ਸਭ ਤੇ ਉੱਚਾ
1: ਪ੍ਰਭ ਕਹਿ ਸਿਮਰਨ ਉਦਰੇ ਮੂਚਾ
0: ਪ੍ਰਭ ਕਹਿ ਸਿਮਰਨ ਤਿਸ ਨਾ ਬੁਝੈ
1: ਪ੍ਰਭ ਕਹਿ ਸਿਮਰਨ ਸਭ ਕੀ ਸੁਜੈ
0: ਪ੍ਰਭ ਕਹਿ ਸਿਮਰਨ ਨਾਹੀ ਜਮ ਤਰਾਸਾ
1: ਪ੍ਰਭ ਕਹਿ ਸਿਮਰਨ ਪੂਰਨ ਆਸਾ
0: ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ ਰਿਧ ਮਾਏ ਸਮਾਏ
0: ਪ੍ਰਭ ਜੀ ਵਸੇ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰੇ ਸੇ ਤਨਵੰਤੇ
1: ਪ੍ਰਭ ਕੋ ਸਿਮਰੇ ਸੇ ਬਦਵੰਤੇ
0: ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰੇ ਸੇ ਬਹੁ ਮੋਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੇ ਸੇ ਸੁਖਵਾਸੀ
1: ਪ੍ਰਭ ਕੋ ਸਿਮਰੇ ਸਦਾ ਅਵਿਨਾਸੀ
0: ਸਿਮਰਨ ਤੇ ਲਾਗੇ ਜਨ ਆਪ ਦਿਆਲਾ
1: ਨਾਨਕ ਜਨ ਕੀ ਮੰਗੇਰ ਵਾਲਾ
0: ਪ੍ਰਭ ਕੋ ਸਿਮਰੇ ਸੇ ਪਰਪੋਕਾਰੀ
1: ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ
0: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵਾ
1: ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ
0: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰੇ ਤਿਨ ਆਨੰਦ ਕਨੇਰੇ
1: ਪ੍ਰਭ ਕੋ ਸਿਮਰੇ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਦਨ ਜਾਗੋ
1: ਨਾਨਕ ਸਿਮਰਨ ਪੂਰੇ ਭਾਗ
0: ਪ੍ਰਭ ਕਹਿ ਸਿਮਰਨ ਕਾਰਜ ਪੂਰੇ
1: ਪ੍ਰਭ ਕਹਿ ਸਿਮਰਨ ਕਬੂ ਨਾ ਛੂਰੇ
0: ਪ੍ਰਭ ਕਹਿ ਸਿਮਰਨ ਹਰ ਗੁਣ ਬਾਨੀ
1: ਪ੍ਰਭ ਕਹਿ ਸਿਮਰਨ ਸਹਿਜ ਸਮਾਨੀ
0: ਪ੍ਰਭ ਕਹਿ ਸਿਮਰਨ ਨਿਚਲ ਆਸਨ
1: ਪ੍ਰਭ ਕਹਿ ਸਿਮਰਨ ਕਮਲ ਵਿਗਾਸਨ
0: ਕਹਿ ਸਿਮਰਨ ਅੰਦਨ ਚਨਕਾਰ
1: ਸੁਪ੍ਰਭ ਸਿਮਰਨ ਕਾ ਅੰਤ ਨਾ ਪਾਰ
0: ਸਿਮਰੇ ਸੇ ਜਨ ਜਨ ਕੋ ਭ੍ਰਮਿਆ
1: ਨਾਨਕ ਤਿਨ ਜਨ ਸਰਨੀ ਪਿਆ
0: ਹਰ ਸਿਮਰਨ ਕਰਨ ਭਗਤ ਵਰਤਾਏ
1: ਹਰ ਸਿਮਰਨ ਲਗ ਭੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਔਕੁੰਟ ਜਾਤੇ
0: ਹਰ ਸਿਮਰਨ ਧਾਰੀ ਸਭ ਤਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕਿਉ ਸਲਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ

0: ਸ਼ਤਾਸ਼ਪਦੀ
1: ਜੈ ਮਾਤ ਪਿਤਾ ਸਤਮੀਤ ਨਾ ਭਾਈ
0: ਮਨੁਹਾ ਨਾਮ ਤੇਰੇ ਸੰਗ ਸਹਾਈ
1: ਜੈ ਮਹਾ ਭਿਆਨ ਦੂਤ ਜਮਦਲਾ
0: ਤੈ ਕੇਵਲ ਨਾਮ ਸੰਗ ਤੇਰੇ ਚਲੈ
1: ਜੈ ਮੁਸ਼ਕਲ ਹੋਵੇ ਅਤ ਭਾਰੀ
0: ਹਰ ਕੋ ਨਾਮ ਕਿਨ ਮਾਏ ਉਧਾਰੀ
1: ਅਨਕ ਪੁਨੇ ਚੰਨ ਕਰਤ ਨਹੀਂ ਤਰੈ
0: ਹਰ ਕੋ ਨਾਮ ਕੋਟ ਪਾਪ ਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ
0: ਨਾਨਕ ਪਾਵੋ ਸੁਖ ਗਨੇਰੇ
1: ਸਿਸ ਕੋ ਰਾਜਾ ਦੁਖੀਆ
0: ਹਰ ਕਾ ਨਾਮ ਜਪਤ ਹੋਏ ਸੁਖੀਆ
1: ਲਾਖ ਕਰੋਰੀ ਬੰਧਨਾ ਪਰੈ
0: ਹਰ ਕਾ ਨਾਮ ਜਪਤ ਨਿਸਤਰੈ
1: ਅਨਕ ਮਾਇਆ ਰੰਗ ਤਿਖ ਨਾ ਬਜਾਵੈ
0: ਹਰ ਕਾ ਨਾਮ ਜਪਤ ਆਘਾਵੈ
1: ਮਾਇ ਜਾਤ ਅਕੇਲਾ
0: ਤੈ ਹਰ ਨਾਮ ਸੰਗ ਹੋਤ ਸੁਹੇਲਾ
1: ਐਸਾ ਨਾਮ ਮਨ ਸਰਾ ਧਿਆਈਐ
0: ਨਾਨਕ ਗੁਰਮੁਖ ਪਰਮ ਗਤ ਪਾਈਐ
1: ਸੂਰ ਨਾਹੀ ਕੋਟ ਲਖਵਾਹੀ
0: ਨਾਮ ਜਪਤ ਤੈ ਭਾਰ ਪਰਾਈ
1: ਅਨਕ ਵਿਗੰਜ ਆਏ ਸੰਘਾਰਾ
0: ਹਰ ਕਾ ਨਾਮ ਤਤਕਾਲ
1: ਅਨਕ ਜੋਨ ਜਨਮ ਮਰ ਜਾਮ
0: ਨਾਮ ਜਪਤ ਪਾਵੇ ਬਿਸਰਾਮ
1: ਓ ਮੈਲਾ ਮਲ ਕਬੂ ਨਾ ਤੋਵੇ
0: ਹਰ ਕਾ ਨਾਮ ਕੋਟ ਪਾਪ ਖੋਵੇ
1: ਐਸਾ ਨਾਮ ਜਪੋ ਮਨ ਰੰਗ
0: ਨਾਨਕ ਪਾਈਏ ਸਾਧ ਕੇ ਸੰਗ
1: ਜੈ ਮਾਰ ਕੇ ਗਨੇ ਜਾਏ ਨਾ ਕੋਸਾ
0: ਹਰ ਕਾ ਨਾਮ ਵਾ ਸੰਗ ਤੋਸਾ
1: ਪੈਂਡੇ ਮਾਨਦ ਗਵਾਰਾ
0: ਹਰ ਕਾ ਨਾਮ ਸੰਗ ਜਿਆਰਾ
1: ਜਹਾਂ ਪਾਂ ਤੇਰਾ ਕੋ ਨਾਉ ਸਿਆਨੂ
0: ਹਰ ਕਾ ਨਾਮ ਤੇ ਨਾਲ ਪਛਾਨੂ
1: ਜੈ ਮਹਾ ਭਿਆਨ ਤਪ ਤਵਾ ਕਾਮ
0: ਤੈ ਹਰ ਕੇ ਨਾਮ ਕੀ ਤੂੰ ਮੂਹ ਪਰਛਾਮ
1: ਤਿਰਖਾ ਮਤ ਤੁਜ ਕਰਖੈ
0: ਤੈ ਨਾਨਕ ਹਰ ਹਰ ਅੰਮ੍ਰਿਤ ਬਰਖੈ
1: ਭਗਤ ਜਨਾ ਕੀ ਵਰਤਨ ਨੇ ਨਾਮ
0: ਸੰਤ ਜਨਾ ਕੇ ਮਨ ਬਿਸਰਾਮ
1: ਹਰ ਕਾ ਨਾਮ ਦਾਸ ਕੀ ਓਟ
0: ਹਰ ਕੇ ਨਾਮ ਉਦਰੇ ਜਨ ਕੋਟ
1: ਹਰ ਦਸ ਕਰਤ ਸਾਂਦਨ ਰਾਤ
0: ਹਰ ਹਰ ਔਖਦ ਸਾਧ ਕਮਾਤ
1: ਹਰ ਜਨ ਕੇ ਹਰ ਨਾਮ ਨਦਾਨ
0: ਹਰ ਬ੍ਰਹਮ ਜਨ ਕੀ ਨੋ ਦਾਨ
1: ਮਨ ਤਨ ਰੰਗ ਰਤੇ ਰੰਗ ਇੱਕ
0: ਨਾਨਕ ਜਨ ਕੇ ਬਿਰਤ ਵਿਵੇਕੇ
1: ਹਰ ਕਾ ਨਾਮ ਜਨ ਕੋ ਮੁਕਤ ਜਗਤ
0: ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ
1: ਹਰ ਕਾ ਨਾਮ ਜਨ ਕਰੂ ਰੰਗ
0: ਹਰ ਨਾਮ ਜਪਤ ਕਾ ਪਰੇ ਨ ਭੰਗ
1: ਹਰ ਕਾ ਨਾਮ ਜਨ ਕੀ ਵਡਿਆਈ
0: ਹਰ ਕੇ ਨਾਮ ਜਨ ਸੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋ ਜੋਗ
0: ਹਰ ਨਾਮ ਜਪਤ ਕਛ ਨਹੀਂ ਬਿਯੋਗ
1: ਲਗਾਤਾਰ ਨਾਮ ਕੀ ਸੇਵਾ
0: ਨਾਨਕ ਪੂਜੇ ਹਰ ਹਰ ਦੇਵਾ
1: ਹਰ ਜਨ ਕੇ ਮਾਲਕ ਜੀਨਾ
0: ਹਰ ਤਨ ਜਨ ਕੋ ਆ ਪ੍ਰਭ ਦੀਨਾ
1: ਹਰ ਹਰ ਜਨ ਕੇ ਉਠ ਸਤਾਣੀ
0: ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਬੋਧ ਬੋ ਜਨ ਹਰ ਰਸ ਰਾਤੇ
0: ਸੁਨ ਸਮਾਦ ਨਾਮ ਰਸ ਮਾਤੇ
1: ਆਠ ਪੈਰ ਜਨ ਹਰ ਹਰ ਜਪੇ
0: ਹਰ ਕਾ ਭਗਤ ਪ੍ਰਗਟ ਨਹੀਂ ਛਪੇ
1: ਹਰ ਕੀ ਭਗਤ ਮੌਤ ਵੋ ਕਰੇ
0: ਨਾਨਕ ਜਨ ਸੰਕੇਤੇ ਕਰੇ
1: ਹਰ ਜਾਤ ਹਰ ਕੋ ਨਾਮ
0: ਕਾਮ ਤੇਨ ਹਰ ਹਰ ਗੁਣ ਗਾਮ
1: ਤੇ ਉਤਮ ਹਰ ਕੀ ਕਥਾ
0: ਨਾਮ ਸੁਨਤ ਦਰਦ ਦੁਖ ਲਥਾ
1: ਨਾਮ ਕੀ ਮਹਿਮਾ ਸੰਤ ਰਸ ਵਸੈ
0: ਸੰਤ ਪ੍ਰਤਾਪ ਦੁਰਤ ਸਭ ਨਸੈ
1: ਸੰਤ ਕਾ ਸੰਗ ਬੜ ਭਾਗੀ ਪਾਈਐ
0: ਸੰਤ ਕੀ ਸੇਵਾ

0: ਜੈਨ ਮਾਰਗ ਸੰਜਮ ਅਤ ਸਾਧਨ
1: ਨੇਵਕ ਨੇਵਕਾਰ ਸੀ ਕਟਾਵੇ
0: ਤਾਂ ਵੀ ਹਮੇ ਮੈਲ ਨਾ ਜਾਵੇ
1: ਹਰ ਕੇ ਨਾਮ ਸੰਸਰ ਕੁਛ ਨਾਹੇ
0: ਨਾਨਕ ਗੁਰਮੁਖ ਨਾਮ ਜਪਤ ਗਤ ਪਾਏ
1: ਮਨ ਕਾਮਨਾ ਤੀਰ ਦੇ ਛੂਟੇ
0: ਗਰਭ ਗੁਮਾਨ ਨਾ ਮਨ ਤੇ ਹੁਟੇ

0: ਜਾਨ
1: ਸਦਾ ਸਦਾ ਏ ਭੁੱਲਨ ਹਾਰ
0: ਨਾਨਕ ਰੱਖ ਨਿਹਾਰੇ ਅਪਾਰ
1: ਰਤਨ ਤਿਆਗ ਕੌਡੀ ਸੰਗ ਰਚੇ
0: ਸਾ ਚੋੜ ਚੂਟ ਸੰਗ ਮਚੇ
1: ਜੋ ਛੱਡਣਾ ਸੋ ਸਰ ਕਰ ਮਾਨੇ
0: ਜੋ ਹੋਵਨ ਸੋ ਦੂਰ ਪਰਾਨੇ
1: ਛੋੜ ਜਾਏ ਤਿਸ ਕਾ ਸ਼ਰਮ ਕਰੇ
0: ਸੰਗ ਸਹਾਇ ਤਿਸ ਪਰ ਹਰੇ
1: ਚੰਦਰ ਲੇਪ ਧਾਰੇ ਤੋਏ
0: ਗਰਦ ਪ੍ਰੀਤ ਪਸੰਦ ਸੰਗ ਹੋਏ
1: ਅੰਧ ਕੂਪ ਮੈਂ ਬਤ ਤਰਵ ਕਾਲ
0: ਨਾਨਕ ਕਾਲ ਲਿਓ ਪ੍ਰਭ ਦਿਆਲ
1: ਦੂਤ ਪਸ਼ੂ ਕੀ ਮਾਂਸ ਜਾਤ
0: ਲੋਕ ਪਚਾਰਾ ਕਰੇ ਦਿਨ ਰਾਤ
1: ਬਾਹਰ ਭੇਖ ਅੰਤਰ ਮਲ ਮਾਇਆ
0: ਛਪਸ ਨਾਹੀਂ ਕਛ ਕਰੇ ਛਪਾਇਆ
1: ਵਾਰ ਗਿਆਨ ਧਿਆਨ ਇਸ਼ਨਾਨ
0: ਅੰਤਰ ਵਿਆਪੇ ਲੋਭ ਸੁਆਨ
1: ਅੰਤਰ ਅਗਨ ਬਾਹਰ ਤਿਨ ਸੁਆ
0: ਗਲ ਪਾਥਰ ਕੈਸੇ
1: ਅੰਤਰ ਵਸੇ ਪ੍ਰਭ ਆਪ
0: ਨਾਨਕ ਤੇਜਨ ਸਹਿਜ ਸਮਾਤ
1: ਸੁਣਨ ਦਾ ਕੈਸੇ ਮਾਰਗ ਪਾਵੇ
0: ਕਰ ਗਏ ਲਿਓ ਉੜ ਨਿਭਾਵੇ
1: ਕਹਾਂ ਬਜਾਰ ਤ ਬੂਝੇ ਡੋਰਾ
0: ਨਿਸਕਰੀਏ ਤੋ ਸਮਝੇ ਪੋਰਾ
1: ਕਹਾਂ ਵਿਸਗਵ ਗਾਵੇ ਗੰਗ
0: ਯਤਨ ਕਰੇ ਤੋ ਵੀ ਸੁਰ ਭੰਗ
1: ਕਹਿ ਪਿੰਗਲ ਪਰਬਤ ਪਰ ਭਵਨ
0: ਨਹੀਂ ਹੋਤ ਉਮਾ ਉਸ ਗਵਨ
1: ਕਰਤਾਰ ਕਰਨ ਮੈਂ

0: ਬੈਠੀ ਸਾਇਆ ਸਿਓ ਰੰਗ ਲਾਵੇ
1: ਓ ਬਿਨਸੇ ਓ ਮਨ ਪਛਤਾਵੇ
0: ਜੋ ਦੀਸੇ ਸੋ ਚਾਲਨ ਹਾਰ
1: ਲਪਟ ਰਿਓ ਤੈ ਅੰਧ ਅੰਧਾਰ
0: ਰਾਉ ਸਿਓ ਜੋ ਲਾਵੇ ਨੇ
1: ਤਾਕੋ ਹਾਥ ਨਾ ਆਵੇ ਕੇ
0: ਮਨ ਹਰ ਕੇ ਨਾਮ ਕੀ ਬਰੀ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕਟੰਬ ਸਵਾਇਆ
1: ਮਿਥਿਆ ਹਮੇ ਮਮਤਾ ਮਾਇਆ
0: ਮਿਥਿਆ ਰਾਜ ਜੋਵਨ ਤਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸਲ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ
0: ਮਿਥਿਆ ਤ੍ਰੋ ਮੋਹ ਮਾਨ
1: ਮਿਥਿਆ ਆਪਸ ਉਪਰ ਕਰਤ ਗੁਮਾਨ
0: ਆਤਰ ਭਾਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੇ ਹਰ ਕੇ ਚਰਨ
0: ਮਿਥਿਆ ਸਰਵਣ ਪਰ ਨਿੰਦਾ ਸੁਨੇ
1: ਮਿਥਿਆ ਹਸਤ ਪਰ ਦਰਬ ਕੋ ਹਿਰੇ
0: ਮਿਥਿਆ ਨੇਤਰ ਭੇਤ ਪਾਤ ਤਰ ਪਾਂਦ
1: ਮਿਥਿਆ ਅਸਨਾ ਭੋਜਨ ਅਨਸਵਾਦ
0: ਮਿਥਿਆ ਚਨ ਪਰ ਬਕਾਰ ਕੋ ਧਾਵੈ
1: ਮਿਥਿਆ ਮਨ ਪਰ ਲੋਭ ਲੁਭਾਵੈ
0: ਮਿਥਿਆ ਤਨੇ ਪਰ ਪੁਕਾਰਾ
1: ਮਿਥਿਆ ਬਾਸ ਲੇਤ ਬੇਕਾਰਾ
0: ਬਿਨ ਬੂਝੇ ਮਿਥਿਆ

0: ਗਿਆਨੀ ਕਹਿ ਹੋਏ ਸੋ ਭਲਾ,
1: ਬ੍ਰਹਮ ਗਿਆਨੀ ਸੋ ਫਲ ਫਲਾ,
0: ਬ੍ਰਹਮ ਗਿਆਨੀ ਸੰਗ ਸਗਲ ਆਧਾਰ,
1: ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ,
0: ਬ੍ਰਹਮ ਗਿਆਨੀ ਕਹਿ ਇੱਕੇ ਰੰਗ,
1: ਬ੍ਰਹਮ ਗਿਆਨੀ ਕਹਿ ਬਸੇ ਪ੍ਰਭ ਸੰਗ,
0: ਬ੍ਰਹਮ ਗਿਆਨੀ ਕਹਿ ਨਾਮ ਆਧਾਰ,
1: ਬ੍ਰਹਮ ਗਿਆਨੀ ਕਹਿ ਨਾਮ ਪਰਵਾਰ,
0: ਬ੍ਰਹਮ ਗਿਆਨੀ ਸਦਾ ਸਜਾਗਤ,
1: ਬ੍ਰਹਮ ਗਿਆਨੀ ਹੈ ਬੁੰਦ ਤਿਆਗਤ,
0: ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ,
1: ਬ੍ਰਹਮ ਗਿਆਨੀ ਕਹਿ ਕਰ ਸਦਾ ਆਨੰਦ,
0: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ,
1: ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ,
0: ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ,
1: ਬ੍ਰਹਮ ਗਿਆਨੀ ਏਕ ਸੰਗ ਹੇਤਾ,
0: ਬ੍ਰਹਮ ਗਿਆਨੀ ਕਹਿ ਹੋਏ ਚਿੰਤ,
1: ਬ੍ਰਹਮ ਗਿਆਨੀ ਕਾ ਨਿਰਮਲ ਮੰਤ,
0: ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ,
1: ਬ੍ਰਹਮ ਗਿਆਨੀ ਕਾ ਬੜ ਪ੍ਰਤਾਪ,
0: ਬ੍ਰਹਮ ਗਿਆਨੀ ਕਾ ਦਸ ਭਾਗੀ ਪਾਈਐ,
1: ਬ੍ਰਹਮ ਗਿਆਨੀ ਕੋ ਬਲ ਬਲ ਜਾਈਐ,
0: ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ,
1: ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ,
0: ਬ੍ਰਹਮ ਗਿਆਨੀ ਕੀ ਕੀਮਤ ਨਾਹੇ,
1: ਬ੍ਰਹਮ ਗਿਆਨੀ ਕੇ ਸਗਲ ਮਨ ਮਾਹੇ,
0: ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ,
1: ਬ੍ਰਹਮ ਗਿਆਨੀ ਕੋ ਸਦਾ ਆਦੇਸ,
0: ਬ੍ਰਹਮ ਗਿਆਨੀ ਕਾ ਕਥੇ ਨ ਜਾਏ ਅੱਖਰ,
1: ਬ੍ਰਹਮ ਗਿਆਨੀ ਸਰਬ ਕਾ ਠਾਕੁਰ,
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੇ,
1: ਬ੍ਰਹਮ ਗਿਆਨੀ ਕੀ ਅਗਰ ਬ੍ਰਹਮ ਗਿਆਨੀ ਜਾਣੇ,
0: ਬ੍ਰਹਮ ਗਿਆਨੀ ਕਾ ਅੰਤ ਨਾ ਪਾਰ,
1: ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ,
0: ਬ੍ਰਹਮ ਗਿਆਨੀ ਸਭ ਸਿਸ਼ਕਾ ਕਰਤਾ,
1: ਬ੍ਰਹਮ ਗਿਆਨੀ ਸਜੀਵੇ ਨਹੀਂ ਮਰਤਾ,
0: ਬ੍ਰਹਮ ਗਿਆਨੀ ਮੌਤ ਜੋਤ ਜੀ ਕਾ ਦਾਤਾ,
1: ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ,
0: ਬ੍ਰਹਮ ਗਿਆਨੀ ਨਾਥ ਕਾ ਨਾਥ,
1: ਬ੍ਰਹਮ ਗਿਆਨੀ ਕਾ ਸਭ ਉਪਰ ਹਾਥ,
0: ਬ੍ਰਹਮ ਗਿਆਨੀ ਕਾ ਸਗਲ ਆਕਾਰ।

0: ਕੋਟ ਪਾਵਰਾਂ ਕੇ ਦਾਸ
1: ਤਿਨ ਹੋਵਤ ਆਤਮ ਪ੍ਰਗਾਸ
0: ਏ ਕੋਟ ਤਤ ਕੇ ਵੇਤੇ
1: ਸਦਾ ਨਿਹਾਰੇ ਕੋ ਨੇਤਰੇ
0: ਏ ਕੋਟ ਨਾਮ ਰਸ ਪੀਵੈ
1: ਅਮਰ ਪਏ ਸਤ ਸਦ ਹੀ ਜੀਵੇ
0: ਏ ਕੋਟ ਨਾਮ ਗੁਣ ਗਾ

0: ਵਿੱਚ ਨੀਚ ਵਿਵਹਾਰ
1: ਕਰ
0: ਦੇਖੇ ਆਪਣੀ ਵਡਿਆਈ ਭਾਵੇ ਮਾਨੁ ਗਤ ਪਾਵੈ ਭਾਵੇ ਬਿਨ ਸਾਸ ਤੇ ਰੱਖੈ
1: ਭਾਵੇ
0: ਤਾਂ ਪਤਿਤ ਉਧਾਰੈ ਸਿਰਿਆ ਕਾ ਆਪ ਸੁਆਮੀ
1: ਅੰਤਰ ਜਾਮੀ
0: ਜੋ ਭਾਵੇ ਸੋਕਾਰ ਕਰਾਵੈ ਮਾਨੁਖ ਤੇ ਕਿਆ ਹੋਏ ਆਵੈ
1: ਕਰਾਵੇ
0: ਹਾਥ ਹੋਏ ਤਾਂ ਸਭ ਕਿਛਲੇ ਅਨਜਾਨਤ ਵਿਖਿਆ ਮੈਂ ਰਚੈ ਭਰਮੇ ਭੂਲਾ ਦੇ ਦਿਸਤਾਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਦਿਨ ਮੈਂ ਨੀਚ ਕੀਟ ਕੋ ਰਾਜ
1: ਬ੍ਰਹਮ ਗਰੀਬ ਨਿਵਾਜ
0: ਜਾਕਾ ਦ੍ਰਿਸ਼ਟ ਕਛੋ ਨਾ ਆਵੈ
1: ਜਾਕੋ
0: ਆਪਣੀ ਕਰੇ ਬਖਸ਼ੀਸ ਪਿੰਡ ਸਭ ਤਿਸ ਕੀ ਰਾਸ ਬਣਤ ਆਪ ਬਣਾਈ
1: ਨਾਨਕ ਜੀਵੈ ਦੇਖ ਬੜਾਈ
0: ਇਸਕਾ ਬਲ ਨਾਹੀ ਇਸ ਹਾਥ
1: ਕਰਨ ਕਰਾਵਨ ਸਰਬ ਕੋ ਨਾਥ
0: ਆਗਿਆਕਾਰੀ ਬਪਰਾ ਜੀਓ
1: ਸੋਈ ਫੁਨ ਥੀਓ
0: ਕਬਹੁ ਊਚ ਨੀਚ ਮੈਂ ਬਸੈ
1: ਕਬਹੁ ਸੋ ਹਰਖ ਰੰਗ ਹਸੈ
0: ਕਬਹੁ ਇਹ ਨਿੰਦ ਚਿੰਦ ਵਿਵਹਾਰ
1: ਕਬਹੁ ਊਭ ਆਕਾਸ ਪਿਆਲ
0: ਕਬਹੁ ਬੇਤਾ ਬ੍ਰਹਮ ਵਿਚਾਰ
1: ਨਾਨਕ ਗਿਆਨ ਮਿਲਾਵਨ ਹਾਰ
0: ਕਬਹੁ ਨਿਰਤ ਕਰੈ ਬਹੁਪਾਤ
1: ਕਬਹੁ ਸੋਏ ਰਹੇ ਦਿਨ ਰਾਤ
0: ਕਬਹੁ ਮਹਾ ਕ੍ਰੋਧ ਵਿਕਰਾਲ
1: ਕਬਹੁ ਸਰਬ ਕੀ ਹੋਤ ਰਵਾਲ
0: ਕਬਹੁ ਹੋਏ ਬਹਿ ਬੜ ਰਾਜਾ
1: ਕਬਹੁ ਪਿਖਾਰੀ ਨੀਚ ਕਾ ਸਾਜਾ
0: ਕਬਹੁ ਅਬ ਕੀਰਤ ਮੈਂ ਆਵੈ
1: ਕਬਹੁ ਭਲਾ ਭਲਾ ਕਹੈ
0: ਜਿਸ ਪ੍ਰਭ ਰਾਖੈ ਤਿਸ ਹੀ ਰਹੈ
1: ਗੁਰ ਪ੍ਰਸਾਦ ਨਾਨਕ ਸਚ ਕਹੈ
0: ਕਬਹੁ ਹੋਏ ਪੰਡਿਤ ਕਰੇ ਵਿਖਿਆਨ
1: ਕਬਹੁ ਮੋਹਨ ਤਾਰੀ ਲਾਵੇ ਧਿਆਨ
0: ਕਬਹੁ ਤਟ ਤੀਰਤ ਇਸ਼ਨਾਨ
1: ਕਬਹੁ ਸਿੱਧ ਸਾਧਕ ਮੁਖ ਗਿਆਨ
0: ਕਬਹੁ ਕੀਟ ਹਸਤ ਪਤੰਗ ਹੋਏ ਜੀਆ
1: ਅਨੇਕ ਜੋਨ ਤਰ ਮੈਂ ਪਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੇ
1: ਜੋ ਪ੍ਰਭ ਪਾਵੇ ਤਿਵੇਂ ਨਚਾਵੇ
0: ਤਿਸ ਭਾਵੇ ਸੋਈ ਹੋਏ
1: ਨਾਨਕ ਦੂਜਾ ਅਵਰ ਨ ਕੋਏ
0: ਕਬਹੁ ਸਾਧ ਸੰਗਤ ਇਹ ਪਾਵੇ
1: ਉਸ ਸਥਾਨ ਤੇ ਵਰਣ ਆਵੇ
0: ਅੰਤਰ ਹੋਏ ਗਿਆਨ ਪ੍ਰਗਾਸ
1: ਉਸ ਸਥਾਨ ਕਾ ਨਹੀਂ ਵਿਨਾਸ਼
0: ਮੰਤਰ ਨਾਮ ਰਤੇ ਇੱਕ ਰੰਗ
1: ਸਦਾ ਬਸੇ ਪਾਰ।

0: ਜੋ ਸੋ ਪਲੈ ਰੰਗ
1: ਸਤਿ ਦੂਰ ਸਭੂ ਕੈ ਸੰਗ
0: ਬੁਝ ਦੇਖੈ ਕਰੇ ਵਿਵੇਕ
1: ਆਪੇ ਆਪੇ ਅਨੇਕ
0: ਮਰੇ ਨ ਬਿਨਸੈ ਆਵੇ ਨ ਜਾਏ
1: ਨਾਨਕ ਸਦੀ ਰਿਆ ਸਮਾਏ
0: ਆਪ ਉਪਦੇਸੈ ਸਮਝੈ ਆਪ
1: ਆਪੇ ਰਚਿਆ ਸਭ ਕੇ ਸਾਥ
0: ਆਪ ਕੀਨੋ ਆਪਨ ਵਿਸਥਾਰ
1: ਸਭ ਕੁਛ ਉਸਕਾ ਓਕਰ ਮੈਂ ਹਾਰ
0: ਉਸਤੇ ਪਿੰਨ ਕਹੋ ਕਿਛ ਹੋਏ
1: ਆਂਤ ਨੰਤਰ ਏਕ ਹੈ ਸੋਏ
0: ਆਪਣੇ ਚਰਤ ਆਪ ਕਰ ਲੈ ਹਾਰ
1: ਪਤ ਕਰੇ ਰੰਗ ਅਪਾਰ
0: ਮਨ ਮੈਂ ਆਪ ਮਨ ਆਪਣੇ ਮਾਹੇ
1: ਨਾਨਕ ਕੀਮਤ ਕਹਿਣ ਨਾ ਜਾਏ
0: ਸਤ ਸਤ ਸਤ ਪ੍ਰਭ ਸਵਾਮੀ
1: ਗੁਰ ਪ੍ਰਸਾਦ ਕਿਨੇ ਵਖਿਆਨੇ
0: ਸੱਚ ਸੱਚ ਸੱਚ ਸਭ ਕੀ ਨਾ
1: ਕੋਟ ਮਦੇ ਕਿਨੇ ਬਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ
1: ਅਤ ਸੁੰਦਰ ਅਪਾਰ ਅਨੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
1: ਘਟ ਘਟ ਸੁਣੀ

0: ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ
0: ਨਾਨਕ ਬਿਗਨ ਲਾਗੇ ਕੋਏ
1: ਉਸਤਤ ਮਨ ਮੈਂ ਕਰ ਨਿਰੰਕਾਰ
0: ਕਰ ਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ
0: ਸਦਾ ਸਵੇਲਾ ਕਰ ਲੈ ਜੀਓ
1: ਨੈਨੋ ਪੇਕ ਠਾਕੁਰ ਕਾ ਰੰਗ
0: ਸਾ ਸੰਗ ਬਿਨ ਸੇ ਸਭ ਸੰਗ
1: ਚਰਨ ਚਲੋ ਮਾਰ ਗੋਬਿੰਦ
0: ਮਿਟੇ ਪਾਪ ਜਪੀਏ ਹਰ ਬਿੰਦ
1: ਕਰ ਹਰ ਕਰਮ ਸਰਵਣ ਹਰ ਕਥਾ
0: ਕਰ ਕਰ ਗਏ ਨਾਨਕ ਉਜਲ ਮਥਾ
1: ਬੜ ਭਾਗੀ ਤੇ ਜਨ ਜਗ ਮਾਹੇ
0: ਸਦਾ ਸਦਾ ਹਰ ਕੇ ਗੁਣ ਗਾਏ
1: ਰਾਮ ਨਾਮ ਜੋ ਕਰੇ ਬੀਚਾ
0: ਸੇ ਧਨਵੰਤ ਗਨੀ ਸੰਸਾਰ
1: ਤਨ ਮੁਖ ਬੋਲੇ ਧਰਮ ਕੀ
0: ਸਦਾ ਸਦਾ ਜਾਨੋ ਤੇ ਸੁਖੀ
1: ਏਕੋ ਏਕ ਏਕ ਪਛਾਨੈ
0: ਕੀ ਤੁਤ ਕੀ ਓ ਸੋ ਜੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮੰਨਿਆ
0: ਨਾਨਕ ਤਿਨੇ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪਨ ਆਪ ਸੁਝੈ
0: ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿਤ
0: ਸਰਬ ਰੋਗ ਕਿਉ ਹਰ ਜਨ ਰਹਿਤ
1: ਅੰਦਰ ਕੀਰਤਨ ਕੇਵਲ ਵਖਿਆਨ
0: ਰਿਸ਼ਤ ਮੈਂ ਸੋਈ ਨਿਰਵਾਨ
1: ਉਪਰ ਜਿਸ ਜਨ ਕੀ ਆਸਾ
0: ਜਿਸ ਕੀ ਕਟਿਆ ਜਮ ਕੀ ਫਾਸਾ
1: ਔਰ ਬ੍ਰਹਮ ਕੀ ਜਿਸ ਮਨ ਭੂਖ
0: ਨਾਨਕ ਕਿਸੇ ਨਾ ਲਾਗੇ ਦੁਖ
1: ਜਿਸ ਕੋ ਹਰ ਪ੍ਰਭ ਮਨ ਚਿਤ ਆਵੇ
0: ਸੋ ਸੰਤ ਸੁਹੇਲਾ ਨਹੀਂ ਡੁਲਾਵੇ
1: ਜਿਸ ਪ੍ਰਭ ਆਪਣਾ ਕਿਰਪਾ ਕਰੇ
0: ਸੋ ਸੇਵਕੋ ਕਿਸ ਤੇ ਡਰੇ
1: ਜੈਸਾ ਸਤ ਸਾ ਦ੍ਰਿਸ਼ਟ ਆਇਆ
0: ਆਪਣੇ ਕਾਰਜ ਮੈਂ ਆਪ ਸਮਾਇਆ
1: ਸੋਧਤ ਸੋਧਤ ਸੋਧਤ ਸੀਜਿਆ
0: ਗੁਰ ਪ੍ਰਸਾਦ ਤਤ ਸਾ ਬੁਝਿਆ
1: ਜਬ ਦੇਖੋ ਤਬ ਸਭ ਕਿਛੁ ਮੂਲ
0: ਨਾਨਕ ਸੋ ਸੁਖਮ ਸੋਈ ਅਸੂਲ
1: ਕਿਛ ਜਨਮੈ ਨਾ ਕਿਛ ਮਰੈ
0: ਆਪਨ ਚਾਤ ਆਪ ਹੀ ਕਰੈ
1: ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ
0: ਆਗਿਆਕਾਰੀ ਤਾਰੀ ਸਭ ਸ੍ਰਿਸ਼ਟ
1: ਆਪੇ ਆਪ ਸਗਲ ਮੈਂ ਆਪ
0: ਅਨੇਕ ਜੁਗ ਦ੍ਰਸ਼ਟਾਪ ਉਧਾਪ
1: ਅਨਾਸੀ ਨਾਹੀ ਕਿਛ ਖੰਡ
0: ਤਾਰਨ ਤਾਰਿਓ ਬ੍ਰਹਿਮੰਡ
1: ਅਲਖ ਅਪੇਉ ਪੁਰਖ ਪਰਤਾ
0: ਆਪ ਜਪਾਇ ਤਾ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋ ਬਾਵਨ
0: ਸਗਲ ਸੰਸਾਰ ਉਦਰੇ ਤਿਨ ਮੰਤ
1: ਪ੍ਰਭ ਕੇ ਸੇਵਕ ਸਗਲ ਉਧਾਰਨ
0: ਸੇਵਕ ਦੁਖ ਵਿਸਾਰਨ
1: ਆਪੇ ਮੇਲ ਲੈ ਕਿਰਪਾ
0: ਗੁਰ ਕਾ ਸਭ ਜਪੈ ਨਿਹਾਲ
1: ਉਨਕੀ ਸੇਵਾ ਸੋਈ ਲਗ
0: ਜਿਸ ਨੂੰ ਕਿਰਪਾ ਕਰੇ ਬੜ ਪਾਗੇ
1: ਨਾਮ ਜਪਤ ਪਾਵੇ ਬਿਸਰਾਮ
0: ਨਾਨਕ ਤਿਨ ਪੁਰਖ ਉੱਤਮ ਕਰਮਾਨ
1: ਜੋ ਕਿਛ ਕਰੇ ਸੋ ਪ੍ਰਭ ਕੈ ਰੰਗ
0: ਸਦਾ ਸਦਾ ਬਸੇ ਹਰ ਸੰਗ
1: ਸਹਿਜ ਭਾਏ ਹੋਵੇ ਸੋ ਹੋਏ
0: ਕਰਨੇ ਹਾਰ ਪਛਾਣੇ ਸੋਏ
1: ਪ੍ਰਭ ਕਾ ਕੀਆ ਜਨ ਮੀਠ ਲਗਾਨਾ
0: ਜੈਸਾ ਸਾਥ ਐਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਾਹੇ ਸਮਾਏ
0: ਓਏ ਸੁਖ ਨਿਧਾਨ ਉਨੋ ਬਨਾਏ
1: ਆਪਸ ਕੋ

0: ਗਾਵਾਰ
1: ਜਿਸ ਗੁਰ ਪ੍ਰਸਾਦ ਟੁਟੇ ਹੋਰ ਰੋਗ
0: ਨਾਨਕ ਸੋਜਨ ਸਦਾ ਅਰੋਗ
1: ਜੋ ਮੰਦਰ ਕੋ ਥਮੈ ਥਮਨ
0: ਜੋ ਗੁਰ ਕਾ ਸਬਦ ਮਨੈ ਅਸਥਮਨ
1: ਜੋ ਪਖਾਨ ਨਾਵ ਚੜਤਰੈ
0: ਰਾਣੀ ਗੁਰ ਚਰਨ ਲਗਤ ਨਿਸਤਰੈ
1: ਜੋ ਅੰਧਕਾਰ ਦੀਪਕ ਪ੍ਰਗਾਸ

0: ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਪ੍ਰਭ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵਨ ਹਾਰ
0: ਅਵਰ ਤਿਆਗ ਤੂੰ ਤਿਸੈ ਚਿਤਾਰ
1: ਜੋ ਕੁਛ ਕਰੇ ਸੋਈ ਸੁਖ ਮਾਨ
0: ਭੁਲਾ ਕਾਹੇ ਫਿਰੇ ਅਜਾਨ
1: ਕੌਣ ਬਸਤ ਆਈ ਤੇਰੇ ਸੰਗ
0: ਲਪਟ ਰਿਓ ਰਸ ਲੋਭੀ ਪਤੰਗ
1: ਰਾਮ ਨਾਮ ਜਪ ਹਿਰਦੇ ਮਾਹੇ
0: ਨਾਨਕ ਪਾਸੇ ਤੇ ਕਰ ਜਾਏ
1: ਜਿਸ ਵਕਰ ਕੋ ਲੈਣ ਤੋਂ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਤਜ ਅਭਿਮਾਨ ਲਿਓ ਮਨ ਮੋਹਨ
0: ਰਾਮ ਨਾਮ ਹਿਰਦੇ ਮੈਂ ਤੋਲ
1: ਨਾਦ ਖੇਪ ਸੰਤ ਸੰਗ ਚਾਲ
0: ਅਵਰ ਤਿਆਗ ਵਿਖਿਆ ਜੰਜਾਲ
1: ਤਨ ਤਨ ਕਹਿ ਸਭ ਕੋਏ
0: ਮੁਖ ਜਲ ਹਰ ਦਰ ਕੈ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ
0: ਨਾਨਕ ਤਾਕੇ ਸਦ ਬਲਿਹਾਰੈ
1: ਚਰਨ ਸਾਧਕੇ ਤੋਏ ਤੋਏ ਪੀਓ
0: ਹਰਪ ਸਾਧ ਕੋ ਆਪਣਾ ਜੀਓ
1: ਸਾਧਗੀ ਧੂਰ ਕਰੋ ਇਸਨਾਨ
0: ਸਾਧ ਉਪਰ ਜਾਈਏ ਕੁਰਬਾਨ
1: ਸਾਧ ਸੇਵਾ ਬੜ ਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਅਨੰਤ ਬਿਗੰਤੇ ਸਾਧੂ ਰਾਖੈ
0: ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
1: ਕੋਟ ਗਈ ਸੰਤ ਦਰਿ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਨਿਰਤਕ ਕੋ ਜੀਵਾ ਲੜਹਾਰ
0: ਭੁਖੇ ਕੋ ਦੇਵਤ ਆਧਾਰ
1: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ
0: ਪੁਰਬ ਲਿਖੇ ਕਾ ਲੈ ਨਾ ਪਾਏ
1: ਸਭ ਕਿਸ ਤਿਸ ਕਾ ਓ ਕਰਨਾ ਜੋਗ
0: ਤਿਸ ਬਿਨ ਦੂਸਰ ਹੋਆ ਨਾ ਹੋਗ
1: ਜਪ ਜਨ ਸਦਾ ਸਦਾ ਦਿਦ ਰਹਿਣੀ
0: ਸਭ ਤੇ ਊਸ ਨਿਰਮਲ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋ ਜਨ ਨਿਰਮਲ ਥੀਆ
1: ਜਾਂ ਕੈ ਮਨ ਗੁਰ ਕੀ ਪਰਤੀਤ
0: ਤਿਸ ਜਨ ਆਵੇ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਐ ਤੇ ਲੋਏ
0: ਜਾ ਕੇ ਹਿਰਦੈ ਕੋ ਹੋਏ
1: ਸਚ ਕਰਨੀ ਸਚ ਤਾਂ ਕੀ ਰਹਿਤ
0: ਸਚ ਹਿਰਦੇ ਸਤਿ ਮੁਖ ਕਹਿਤ
1: ਸਾਚੀ ਦ੍ਰਿਸ਼ਟ ਸਾਚਾ ਆਕਾਰ
0: ਸਚ ਵਰਤੇ ਸਚ

0: ਚਰਨ ਸਤ ਸਤ ਪ੍ਰਸਨ ਹਾਰ
1: ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਵੇਖਣ ਹਾਰ
1: ਸਤ ਸਤ ਧਿਆਵਨ ਹਾਰ
0: ਆਪ ਸਤ ਸਤ ਸਭਤਾਰੀ
1: ਆਪੇ ਗੁਣ ਆਪੇ ਗੁਣਕਾਰੀ
0: ਪ੍ਰਭ ਸ਼ਬਦ ਸਤ ਸਤ ਪ੍ਰਵਕਤਾ
1: ਸੁਰਤ ਸਤ ਸਤ ਜਸ ਸੁਨਤਾ
0: ਬੁਜਨ ਹਾਰ ਕੋ ਸਤ ਸਭ ਹੋਏ
1: ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ
1: ਕਰਨ ਕਰਾਵਨ ਤਿਨ ਮੂਲ ਪਛਾਨਿਆ
0: ਜਾਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ
1: ਸਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ
1: ਜਿਸ ਤੇ ਉਪਜਿਆ ਤਿਸ ਮਾਇ ਸਮਾਨਾ
0: ਮਸਤ ਮਾਏ ਲੈ ਬਸਤ ਗੜਾਈ
1: ਕਾਕੋ ਪਿੰਨ ਨਾ ਕਹਿ ਨਾ ਜਾਏ
0: ਬੁਝੇ ਬੁਝਣ ਹਾਰ ਵਿਵੇਕ
1: ਨਾਰਾਇਣ ਮਿਲੇ ਨਾਨਕ ਏਕ
0: ਠਾਕੁਰ ਕਾ ਸੇਵਕ ਆਗਿਆਕਾਰੀ
1: ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
1: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
0: ਠਾਕੁਰ ਕੋ ਸੇਵਕ ਜਾਣੈ ਸੰਗ
1: ਆਪਕਾ ਸੇਵਕ ਨਾਮ ਕੇ ਰੰਗ
0: ਸੇਵਕ ਕੋ ਪ੍ਰਪਾਲਣ ਹਾਰਾ
1: ਸੇਵਕ ਕੀ ਰਾਖੇ ਨਿਰੰਕਾਰਾ
0: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
1: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ
0: ਆਪਣੇ ਜਨ ਕਾ ਪਰਦਾ ਢਾਕੈ
1: ਆਪਣੇ ਸੇਵਕ ਕੀ ਸਰ ਪਰ ਰਾਖੈ
0: ਆਪਣੇ ਦਾਸ ਕੋ ਦੇ ਵਡਾਈ
1: ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ
1: ਤਾਕੀ ਗਤ ਮਿਤ ਕੋਈ ਨਾ ਲਾਖੈ
0: ਪ੍ਰਭ ਕੇ ਸੇਵਕ ਕੋ ਨਾ ਪਹੁੰਚੈ
1: ਪ੍ਰਭ ਕੇ ਸੇਵਕ ਊਚ ਤੇ ਊਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ
1: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
0: ਕੀ ਕੀਰੀ ਮੈਂ ਕਲ ਰਾਖੈ
1: ਬਸਮ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸਨ ਕੱਢ ਤਿਆਪ
1: ਤਾਕੋ ਰਾਖਤ ਦੇ ਕਰ ਹਾਥ
0: ਮਾਨਸ ਯਤਨ ਕਰਤ ਬਹੁ ਪਾਤ
1: ਇਸ ਕੇ ਕਰਤਵ ਬਿਰਥੇ ਜਾਤ
0: ਮਾਰੇ ਨਾ ਰਾਖੈ ਅਵਰ ਰਕੋਏ
1: ਸਰਬ ਜੀਆ ਕਾ ਰਾਖਾ ਸੋਏ
0: ਕਾਹੇ ਸੋਚ ਕਰੇ ਰੇ ਪ੍ਰਾਣੀ
1: ਜਬ ਨਾਨਕ ਪ੍ਰਭ ਅਲਗ ਵਿਡਾਨੀ
0: ਬਾਰ ਬਾਰ ਬਾਰ ਪ੍ਰਭ ਜਪੀਐ
1: ਪੀ ਅੰਮ੍ਰਿਤ ਮਨ ਤੰਤਰ ਪੀਐ
0: ਨਾਮ ਤਨ ਜਿਨ ਗੁਰਮੁਖ ਪਾਇਆ
1: ਇਸ ਕੇ ਸ਼ਵਰ ਨਾਹੀ ਦ੍ਰਿਸ਼ਟਾਇਆ
0: ਨਾਮ ਤਨ ਨਾਮੋ ਰੂਪ ਰੰਗ
1: ਨਾਮੋ ਸੁਖ ਹਰ ਨਾਮ ਕਾ ਸੰਗ
0: ਨਾਮ ਰਸ ਜੋ ਜਮ ਤ੍ਰਿਪਤਾਨੇ
1: ਮਨ ਤਨ ਨਾਮੇ ਨਾਮ ਸਮਾਨੇ
0: ਉਠਤ ਬੈਠਤ ਸੋ ਵਤਨਾਮ
1: ਕਹੋ ਨਾਨਕ ਜਨ ਕੇ ਸਦਕਾਮ
0: ਬੋਲੋ ਜਸ ਜੀਵਾ ਦਿਨ ਰਾਤ
1: ਪ੍ਰਭ ਆਪਣੇ ਜਨ ਕੀ ਨਿਦਾਤ
0: ਕਰੈ ਭਗਤ ਆਤਮ ਕੈ ਚਾਏ
1: ਪ੍ਰਭ ਆਪਣੇ ਸਿਉ ਰਹੇ ਸਮਾਏ
0: ਜੋ ਹੋਵਾ ਹੋਵਾ ਸੋ ਜਾਣੈ
1: ਪ੍ਰਭ ਆਪਣੇ ਕਾ ਹੁਕਮ ਪਛਾਨੈ
0: ਇਸਕੀ ਮਹਿਮਾ ਕੌਣ ਬਖਾਨੋ
1: ਇਸਕਾ ਗੁਣ ਕਹ ਏਕ ਨਾ ਜਾਣੋ
0: ਆਠ ਪੈਰ ਪਰ ਬਸੈ ਹਜੂਰੇ
1: ਕਹੋ ਨਾਨਕ ਸੇ ਜਨ ਪੂਰੇ
0: ਮਨ ਮੇਰੇ ਤਿਨ ਕੀ ਓਟ ਲੇ
1: ਮਨ ਤਨੇ ਆਪਣਾ ਤਿਨ ਜਨ ਦੇ
0: ਤਿਨ ਜਨ ਆਪਣਾ ਪ੍ਰਭੂ ਪਛਾਤਾ
1: ਸੋ ਜਨ ਸਰਵ ਥੋਕ ਕਾ ਦਾਤਾ
0: ਇਸਕੀ ਸਰਨ ਸਰਬ ਸੁਖ ਪਾਵੈ
1: ਇਸਕੇ ਦਰਸ ਸਭ ਪਾਪ ਮਿਟਾਵੈ
0: ਅਵਰ ਸਿਆਨ ਪਸਗਲੀ ਛਾ

0: ਸਫਲ ਦਰਸ਼ਨ ਪੇਖਤ ਪੁਨੀਤ
1: ਪਰਸਤ ਚਰਨਗਤ ਨਿਰਮਲ ਰੀਤ
0: ਭਗਤ ਸੰਗ ਰਾਮ ਗੁਣ ਗੌਰਵੈ
1: ਆਰ ਬ੍ਰਹਮ ਕੀ ਦਰਗਹਿ ਗਵੈ
0: ਸੁਨਕਰ ਬਚਨ ਕਰਨ ਆਕਾਨੇ
1: ਮਨ ਸੰਤੋਖਾ ਤਮ ਪਤਿਆਨੇ
0: ਪੂਰਾ ਗੁਰ ਅਖਿਓ ਜਾ ਕਾ ਮੰਤ੍ਰ
1: ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ
0: ਗੁਣ ਬੇਅੰਤ ਕੀਵਤ ਨਹੀਂ ਪਾਏ
1: ਨਾਨਕ ਜਿਸ ਪਾਵੇ ਤਿਸ ਲੈ ਮਿਲਾਏ
0: ਜੇ ਬਾ ਏਕ ਉਸਤਤ ਅਨੇਕ
1: ਸਤ ਪੁਰਖ ਪੂਰਨ ਵਿਵੇਕ
0: ਲਪੋਚਿਤ ਪ੍ਰਾਣੀ
1: ਅਗਮ ਅਗੋਚਰ ਪ੍ਰਭ ਨਿਰਬਾਨੀ
0: ਨਿਰਾਹਾਰ ਨਿਰਵੈਰ ਸੁਖਦਾਈ
1: ਤਾਕੀ ਕੀਮਤ ਕਿਨੇ ਨਾ ਪਾਈ
0: ਮਨਕ ਭਗਤ ਬੰਧਨ ਨਿਤ ਕਰੈ
1: ਚਰਨ ਕਮਲ ਹਿਰਦੈ ਸਿਮਰੈ
0: ਸਦ ਬਲਹਾਰੀ ਸਤਿਗੁਰ ਅਪਨੇ
1: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ

0: ਸਚੁਭ ਦੇ ਸੇਵਕੋ ਦੇ
1: ਮੋਹ ਮਾਇਆ ਕੈ ਸੰਗ ਨ ਲੇਪ
0: ਮਨ ਮੈ ਰਾਖੇ ਹਰ ਹਰੇਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਪਰਮ ਮੋਹ ਦੁਖ ਤੇ ਨਾਸੇ
1: ਤਪਤ ਮਾਹੇ ਠਾੜ ਵਰਤਾਈ
0: ਅਨੰਤ ਪਿਆ ਦੁਖ ਨਾਟੇ ਪਾਈ
1: ਜਨਮ ਮਰਨ ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸੇ
1: ਪਹੁੰਚੂ ਕਾ ਨਿਰਭਉ ਹੋਏ ਬਸੈ
0: ਸਗਲ ਵਿਆਦ ਮਨ ਤੇਖੈ ਨਸੈ
1: ਜਿਸਕਾ ਸਾਤਿਨ ਕਿਰਪਾ ਧਾਰੀ
0: ਸਾ ਸੰਗ ਜਪਨਾ ਮੁਰਾਰੀ
1: ਤਿਤ ਪਾਈ ਚੁੱਕੇ ਪ੍ਰਮ ਗਵਨ
0: ਸੋ ਨਾਨਕ ਹਰਿ ਜਸ ਸਵਨ
1: ਨਿਰਗੁਣ ਆਪ ਸਰ

0: ਅਵਰ ਉਪਾਵ ਸਭ ਮਿਤ ਬਿਸਾਰੋ
1: ਕਮਲ ਰਿਧ ਮੈਂ ਉਰਤਾਰੋ
0: ਕਰਨ ਕਾਰਨ ਸੋ ਪ੍ਰਭ ਸਮਰਥ
1: ਦ੍ਰਿੜ ਕਰ ਗਹੋ ਨਾਮ ਹਰ ਵਥ
0: ਏ ਤਨ ਸੰਚੋ ਹੋ ਭਗਵੰਤ
1: ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸਰਾ ਕੋ ਮਨ ਮਾਹੇ
1: ਸਰਬ ਰੋਗ ਨਾਨਕ ਮਿਟ ਜਾਏ
0: ਜਿਸ ਤਨ ਕੋ ਚਾਰ ਕੁੰਟ ਉਠਤਾ ਹੈ
1: ਸੋ ਤਨ ਹਰ ਸੇਵਾ ਤੇ ਪਾਵੇ
0: ਜਿਸ ਕੋ ਨਿਤ ਬਾਛੈ ਮੀਤ
1: ਸੋ ਸੁਖ ਸਾਧੂ ਸੰਗ ਪ੍ਰੀਤ
0: ਜਿਸ ਸੋਭਾ ਕਰੋ ਕੋ ਜਿਸ ਸੋਭਾ ਕੋ ਕਰੈ ਭਲੀ ਕਰਨੀ
1: ਸਾ ਸੋਭਾ ਪਜ ਹਰ ਕੀ ਸਰਨੀ
0: ਅਨੇਕ ਉਪਾਵੀ ਰੋਗ ਨ ਜਾਏ
1: ਰੋਗ ਮਿਟੇ ਹਰ ਅਵਖਦ ਲਾਏ
0: ਸਰਮ ਨਿਧਾਨ ਮੈਂ ਹਰ ਨਾਮ ਨਿਧਾਨ
1: ਜਪ ਨਾਨਕ ਦਰਗਹਿ ਪਰਵਾਨ
0: ਮਨ ਪ੍ਰਭੋ ਦੋ ਹਰ ਕਹਿ ਨਾਏ
1: ਜੈ ਦਿਸਾਵ ਤੇ ਆਵੇ ਠਾਏ
0: ਤਾਕੋ ਬਿਗਨ ਨ ਲਾਗੇ ਕੋਏ
1: ਜਾ ਕੇ ਹਿਰਦੈ ਬਸੇ ਹਰ ਸੋਏ
0: ਗਲਤਾਤੀ ਠਾਡਾ ਹਰ ਨਾਉ
1: ਸਿਮਰ ਸਿਮਰ ਸਦਾ ਸੁਖ ਪਾਓ
0: ਪਾਉ ਬਿਨ ਸਹਿ ਪੂਰਨ ਹੋਏ ਆਸ
1: ਭਗਤ ਪਾਏ ਆਤਮ ਪ੍ਰਗਾਸ
0: ਕਰ ਜਾਏ ਬਸੈ ਬਨਾਸੀ
1: ਕਹੋ ਨਾਨਕ ਕਾਟੇ ਜਮ ਫਾਸੀ
0: ਤਤ ਵਿਚਾਰ ਕਹੈ ਜਨ ਸਾਚਾ
1: ਜਨਮ ਮਰੈ ਸੋ ਕਾਚੋ ਕਾਚਾ
0: ਆਵਾ ਗਵਨ ਮਿਟੈ ਪ੍ਰਭ ਸੇ
1: ਆ ਪਿਆ ਸਰਨ ਗੁਰਦੇਵ
0: ਔਰ ਤਨ ਜਨਮ ਕਾ ਹੋਏ ਉਦਾਰ
1: ਹਰ ਹਰ ਸਿਮਰ ਪ੍ਰਾਨ ਧਾਰ
0: ਅਨੇਕ ਅਪਾਵ ਨ ਛੋਟਣ ਹਾਰੇ
1: ਸਿਮਰਤ ਸਾਸਤ ਬੇਦ ਵਿਚਾਰੇ
0: ਹਰ ਕੀ ਭਗਤ ਕਰੋ ਮਨ ਲਾਏ
1: ਮਨ ਬੰਛਤ ਨਾਨਕ ਫਲ ਪਾਏ
0: ਸੰਗਨ ਚਾਲਸ ਤੇ ਰਹਿ ਧਨਾ
1: ਕਿਆ ਲਪਟਾਵੇ ਮੂਰਖ ਮਨਾ
0: ਸੁਤ ਮੀਤ ਕੁਟੰਬ ਅਰਮੰਤਾ
1: ਇੰਤੇ ਕਹੋ ਤੁਮ ਕਵਨ ਸਨਾਥਾ
0: ਰਾਜ ਰੰਗ ਮਾਇਆ ਵਿਸਤਾਰ
1: ਇੰਤੇ ਕਹੋ ਕਵਨ ਛੁਟਕਾਰ
0: ਅਸ ਹਸਤੀ ਰਥ ਅਸਵਾਰੀ
1: ਝੂਠਾ ਡੰਡ ਝੂਠ ਪਾਸਾ।

0: ਆਪ ਕਰ ਦੇਖੈ
1: ਸੰਕੋਚੇ ਤੋ ਨਾਨਕ ਏਕੈ
0: ਜੈ ਅਵਗਤ ਭਗਤ ਤੈ ਆਪ
1: ਜੈ ਪਸਰੇ ਪਾਸਾਰ ਸੰਤ ਪ੍ਰਤਾਪ
0: ਦੂਹੂ ਪਾਕਾ ਆਪੈ ਤਨੇ
1: ਉਨਕੀ ਸੋਭਾ ਉਨਹੁ ਬਨੇ
0: ਆਪੈ ਕੌਤਕ ਕਰੈ ਅਣਚੋਜ
1: ਆਪੇ ਰਸ ਭੋਗਨ ਨਿਰਜੋਗ
0: ਜਿਸ ਭਾਵੈ ਤਿਸ ਆਪਨ ਨਾਇ ਲਾਵੈ
1: ਜਿਸ ਭਾਵੈ ਤਿਸ ਖੇਲ ਖਿਲਾਵੈ
0: ਬੇਸੁਮਾਰ ਅਥਾ

0: ਅੰਤਰ
1: ਬਸੇ ਬਾਹਰ ਭੀ ਹੋਈ
0: ਨਾਨਕ ਦਰਸ਼ਨ ਦੇਖ ਸਭ ਮੋਹਿ
1: ਆਪ ਸਤ ਕੀਆ ਸਭ ਸਤ
0: ਸਗਲੀ ਉਤਪਤ
1: ਤਿਸ ਭਾਵੇ ਤਾਂ ਕਰੇ ਵਿਸਥਾਰ
0: ਤਿਸ ਭਾਵੇ ਤਾਂ ਏਕ ਓੰਕਾਰ
1: ਉਹਨੇ ਕਲਾ ਲਖੀਂਦਾ ਜਾਏ
0: ਤਿਸ ਭਾਵੇ ਤਿਸ ਲਏ ਮਿਲਾਏ
1: ਕੌਣ ਨਿਕਟ ਕੌਣ ਕਹੀ ਹੈ।